0: ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ,
1: ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ,
0: ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ।
1: ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ,
0: ਸਚਿਆਰਾ ਹੋਈਐ ਕਬ ਕੂੜੈ ਤੁੱਟੈ ਪਾਲ।
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ,
0: ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ।
1: ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ,
0: ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ।
2: ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ।
0: ਅੰਦਰ ਸਭ ਕੋ ਬਾਹਰ

0: ਰਚਨਾਏ ਭਾਖਿਆ ਭਾਵ ਅਪਾਰ
1: ਮੰਗੈ ਦੇਹ ਦਾਤ ਕਰੀ ਦਾਤਾਰ
0: ਵੇਖ ਕੇ ਅੱਗੇ ਰੱਖੀਐ ਜਿਤੇ ਸਹਿ ਦਰਬਾਰ
1: ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ
0: ਅੰਮ੍ਰਿਤ ਵੇਲਾ

0: ਨਾ ਹੋਇਆ ਭੇ ਆਪ ਨਿਰੰਜਨ ਸੋਏ
1: ਜਿਨ ਸੇ ਵਿਆਹ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ
1: ਗੁਰਮੁਖ ਨਾਰੰਗ ਗੁਰਮੁਖ ਵੇਦਕ ਗੁਰਮੁਖ ਰਹਾ ਸਮਾਈ
0: ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
1: ਜੇ ਹੋ ਜਾਣਾ ਅੱਖਾ ਨਾਹੀ ਕਹਿਣਾ ਕਥਨ ਨਾ ਜਾਈ
0: ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ
0: ਬੁਝਾਈ ਸਭ ਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਜੁਗਚਾਰੇ
0: ਹੋਰ ਜਾਣੀ ਨਾਲ ਚੱਲੇ ਸਭ ਕੋਏ
1: ਚੰਗਾ ਨਾ ਉਰਖਾਈ ਕੈ ਜਸ ਕੀਰਤ ਜਗਲੇ
0: ਜੇ ਸੰਦਰ ਨਾ ਆਵੇ ਤਾਂ ਬਾਤ ਨਾ ਪੁੱਛੇ
1: ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ
1: ਇਹਾ ਕੋਏ ਨ ਸੁਝਈ ਜੇ ਤਿਸ ਗੁਣ ਕੋਏ ਕਰੇ
0: ਸਤਿਗੁਰ ਸੁਰ ਨਾਥ ਸੁਣੇ ਧਰ ਧਵਲਿਆ।

0: ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ
1: ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ
0: ਮਨੋਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ
1: ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਤ
0: ਮੋ ਚੋਟਾ ਨਾ ਖਾਏ ਮਨ ਜਮ ਕੈ ਸਾਥ ਨ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮਾਰਗ ਠਾਕ ਨ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ
1: ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ
0: ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਧਾਰ
0: ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿੱਖ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ

0: ਉਪਜੈ ਹੋਵੇ ਸਚਿਆਰ ਤਬਲੇ ਉਪਰ ਕੀਤਾ ਭਾਰ।
1: ਧਰਤੀ ਹੋਰ ਪਰੈ ਹੋਰ ਹੋਰ ਤਿਸੇ ਭਾਰਤ ਲੈ ਕਵਣ ਜੋਰ।
0: ਇਹ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ।
1: ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ।
0: ਸਵਾਲਿਓ ਰੂਪ ਕੇਤੀ

0: ਆਪ ਸੰਘ ਭਾਵ ਸੰਘ ਪੂਜਾ ਸੰਘ ਤਪ ਤਾਊ
1: ਸੰਘ ਗ੍ਰੰਥ ਮੁਖ ਵੇਦ ਪਾਠ ਸੰਘ ਜੋਗ ਮਨ ਰਹੇ ਉਦਾਸ
0: ਸੰਘ ਭਗਤ ਗੁਣ ਗਿਆਨ ਵਿਚਾਰ ਸੰਘ ਸਤੀਆ ਸੰਘ ਦਾ ਤਾਰ
1: ਸੰਘ ਸੂਰ

0: ਹਾਰ
1: ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵੱਡ ਹੱਤਿਆ ਕਮਾਹੇ
1: ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਹੇ
0: ਅਸੰਖ ਮਲੇਸ਼ ਮਲ ਪਖਾਹੇ ਸੰਖ ਨਿੰਦਕ ਸਿਰ ਕਰੇ ਭਾਰ
1: ਨਿਜ ਕਹਿ ਵਿਚਾਰ ਵਾਰਨ ਜਾਵਾਂ ਇਕ ਵਾਰ
0: ਜੋ ਦੁਰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਖ ਨਾਵ ਸੰਖ ਥਾਮ ਗਮ ਗਮ ਸੰਖ ਲੋ
0: ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ
1: ਅਖਰੀ ਲਿਖਣ ਬੋਲਣ ਬਾਨ ਅਖਰਾਂ ਸਰ ਸੰਜੋਗ ਬਖਾਨ
0: ਜਿਹਨੇ ਲਿਖੇ ਤਿਸਰ ਨਾਹੇ ਜੇ ਫਰਮਾਏ ਤਿਵ ਤੇ ਪਾਹੇ
1: ਗੀਤਾ ਤੇ ਤਾ ਨਾਉ ਵਰਣਾਵੈ ਨਾਹੀ ਕੋ ਥਾਉ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
1: ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰਸ ਖੇਹੇ
1: ਬਲੀਤੀ ਕਾਪੜ ਹੋਏ ਦੇ ਸਾਬੂਨ ਲਈਆ ਉਹ ਧੋਏ
0: ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ
1: ਉਨੀ ਪਾਪੀ ਆਖਣ ਨਾ ਕਰਨਾ

0: ਬਣ ਕੀਤਾ ਭਾਉ ਅੰਤਰ ਗਤੀ ਰਥ ਮਲਾਉ।
1: ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ।
0: ਸਵਾਸਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ।
1: ਵੇਲਾ ਵਕਤ ਕਵਨ ਕਵਨ ਥਤ ਕਵਨ ਵਾਰ
0: ਸਰੁਤੀ ਮਹੋ ਕਵਣ ਜਿਤ ਹੋਆ ਆਕਾਰ
1: ਪਾਈਆ ਪੰਡਤੀ ਜੇ ਹੋ।

0: ਦੇਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਣੀ ਕਿਵ ਜਾਣਾ
1: ਨਾਨਕ ਆਖਣ ਸਭ ਕੋ ਆਖੇ ਇਕ ਦੋ ਇਕ ਸਿਆਣਾ
0: ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ
1: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ
0: ਪਾਤਾਲਾਂ ਪਾਤਾਲ ਲਖਾ ਗਾਸਾਂ ਆਗਾਸ
1: ਓੜਕ ਓੜਕ ਭਾਲ ਥਕੇ ਵੇਦ ਕਹਿਣ ਇਕ ਬਾਤ
0: ਅਠਾਰਾਂ ਕਹਿਣ ਕਤੇ ਬਾਂਸ

0: ਸੁਲਤਨਾ ਪਾਈਆ
1: ਪ੍ਰਭਾ ਪਵੈ ਸਮੁੰਦ ਨ ਜਾਣੀਐ
0: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ
1: ਹੋਵਣ ਜਿਤ ਸਮਨੋ ਨਾ ਵਿਸਰੈ
0: ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ
1: ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ
0: ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ
1: ਕਾਰਨ ਕੀਤੇ ਬਿਰਲਾਏ ਤਾਂ ਕਿ ਅੰਤ ਨਾ ਪਾਏ ਜਾਹੇ
0: ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ
1: ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ

0: ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ।
1: ਆਦੇਸ ਸਹਿ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ।
0: ਗੁਰੂ ਜੀ ਬੋ ਲੱਖੋ ਲੱਖੋ ਮੈਂ ਲੱਖ ਵੀਸ,
1: ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ।
0: ਤਰਾਏ ਪਤ ਬਵੜੀਆਂ ਚੜ੍ਹੀ

0: ਜੀਵਨ ਮਰ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
1: ਪਵਨ ਪਾਣੀ ਅਗਨੀ ਪਾਤਾਲ
0: ਧਰਤੀ ਥਾਪ ਰੱਖੀ ਧਰਮ ਸਾਥ ਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕੋ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਸੋਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ
1: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ
0: ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ
1: ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਨ ਮਹੇਸ਼
0: ਕੀਤੇ ਬਰਮ ਘਾਟ ਘੜੀਏ ਰੂਪ ਰੰਗ

0: ਦਾਨਮਨ ਕੇਤੇ ਕੇਤੇ ਰਤਨ ਸਮੁੰਦਿਆ
1: ਖਾਣੀ ਕੇਤੀਆ ਪਾਣੀ ਕੇਤੇ ਪਤਨ
0: ਕੇਤੀਆ ਸ਼ਕਤੀ ਸੇਵਾ ਕੇਤੇ ਨਾਨਕ ਅੰਤ ਨਾ ਅੰਤ
1: ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਨ ਵਿਨੋਦ ਕੋਟ ਅਨੰਦ
0: ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ
1: ਕਾਂਗੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪੁਛਤਾਏ
0: ਘੜੀਐ ਸੁਰਤ ਮਾਤਮਨ ਬੋਧ ਤਿਥੈ ਘੜੀਐ ਸੁਰਾਂ ਸਦਾ ਕੀ

0: ਤੇ ਛੰਦ
1: ਨਵ ਸਰਮਾਨ ਸਮਸਤੀ ਨਿਧਾਨੇ ਨਮੋ ਦੇਵ ਦੇਵ ਭੇਖੀ ਭੇਵੇ
0: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ
1: ਨੰਗੀ ਅਨਾਥ ਨਿਰਸੰਗੀ ਪ੍ਰਮਾਥੇ ਨੋ ਭਾਨ ਭਾਨੇ ਨੋ ਮਨ ਮਾਨੇ
0: ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
1: ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ
0: ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪ੍ਰਮਾਥੇ ਸਮਸਤੀ ਬਭੂਤੇ
1: ਬਣਨ ਕਲਾਂਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ
0: ਨਮੋ ਜੋਗ ਜੁਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰੁਜੇ ਸੁਰੰਗ ਪਰਮ ਪ੍ਰੀਤੇ
1: ਨਮੋ ਸ਼ਾਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ

0: ਅੰਗਾ ਵਾ ਭੰਗਤ ਮਤ ਪਰ ਗੁਣ ਗਨ ਉਦਾਰ
1: ਗੁਣ ਗਨ ਪ੍ਰਣਾਮ ਨਿਰਭੈ ਨਿਕਾਮ ਅਤੁੱਤ ਪ੍ਰਚੰਡ ਮਿਤ ਗਤ ਅਖੰਡ
0: ਅਲਸ਼ਯ ਕਰਮ ਦ੍ਰਿਸ਼ਯ ਤਲਮ ਸਰਵਾ ਪਰਨ ਅੰਡਨ ਬਾਡ
1: ਯਾਚਰੀ ਸ਼ੰਤ ਵੈ ਪ੍ਰਸਾਦ
0: ਬੰਦੇ ਮਕੰਦੇ ਉਦਾਰੇ ਅਪਾਰੇ
1: ਹਰੀਆਂ ਕਰੀਆਂ ਨੇ ਨਾਮੇ ਅਕਾਮੇ ਪੁਚੰਗ ਪਿਆ ਤੇ ਸ਼ੰਦ
0: ਤਤ ਚੱਕਰ ਕਰਤਾ ਜਤ ਚੱਕਰ ਹਾਤਾ ਜਤ ਚੱਕਰ ਦਾਨੇ ਜਤ ਚੱਕਰ ਜਾਨੇ
1: ਚਤਰ ਚੱਕਰ ਵਰਤੀ ਚਤਰ ਚੱਕਰ ਪਾਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
0: ਚੱਕਰ ਵਾਸਿਤ ਚੱਕਰ ਵਾਸਿਤ ਚੱਕਰ ਮਾਨਿਆ ਤਰ ਚੱਕਰ ਦਾਨੇ
1: ਚਾਚਰੀ ਛੰਦ
0: ਨਾ ਸਤਰ ਨ ਮਿੱਤਰ ਨ ਪਰਮ ਨ ਪਿੱਤਰ
1: ਨਾ ਕਰਮੰਗ ਨਾ ਕਾਏ ਆ ਜਨਮੰਗ ਅਜਾਏ
0: ਸਤਰ ਨ ਮਿੱਤਰ ਪਰਿਆ ਪਵਿੱਤਰ
1: ਪਰਦਿਸੈ ਆਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਸ਼ੰਤ ਵੈ ਪ੍ਰਸਾਦ ਕਰਦੇ
0: ਯਾਸ਼ ਦਿਸੈ ਕਿ ਆਪਿਜ ਭਿਸੈ ਕਿ ਆਗਨ ਕਰਮ ਕਿ ਆ ਪੰਜ ਭਰਮੈ
1: ਕਿ ਆਪਿਜ ਲੋਕੈ ਕਿ ਆਦਿਤ ਸੋਕੈ ਕਿ ਅਵਧੂਤ ਵਰਨੈ ਕਿ ਵੈਭੂਤ ਕਰਨੈ
0: ਰਾਜਨ ਪ੍ਰਭਾਂ ਕਿ ਧਰਮ ਤੁਜੈ ਕਿ ਆ ਸੁਖ ਵਰਨੈ ਕਿ ਸਰਵਾ ਭਰਨੈ
1: ਜਗਤੰ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਅਨੂਪੈ
0: ਯਾਦ ਦੇਵ ਕਿ ਆਪ ਭੇਵੈ ਜਤੰ ਬਿਹਿਨੈ ਕਿ ਕਾ ਦੀਨੈ ਕਿ
1: ਰੋਜ਼ੀ ਰਜ਼ਾ ਕਹਿ ਰਹੀ ਮੇਰੇ ਹਾਕੇ ਕਿ ਪਾਗ ਬੈਵ ਹੈ ਕਿ ਗੈ ਬੁਲ ਗੈਵ ਕਿ
0: ਆਪੁਲ ਗਨਾਹ ਕਿ ਸ਼ਾਹਨ ਸ਼ਾਹ ਕਾਰਨ ਕੁਨੰਦ ਕਿ ਰੋਜੀ ਦਹੰਦੈ ਕਿ
1: ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ
0: ਸਰਬਤਰ ਮਾਨੈ ਕਿ ਸਰਬਤਰ ਦਾਨੈ ਕਿ ਸਰਬਤਰ ਗਾਉਣੈ ਕਿ ਸਰਬਤਰ ਪਾਉਣੈ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ
0: ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ
0: ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ
1: ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ
0: ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ
1: ਸਰਬਤਰ ਮਾਨੀ ਹੈ ਸਦੈਵ ਅੰਗ ਪ੍ਰਧਾਨੀ ਹੈ ਕਿ ਸਰਬਤਰ ਜਾਪੀ ਹੈ ਕਿ ਸਰਬਤਰ ਥਾਪੀ ਹੈ
0: ਸਰਬਤਰ ਭਾਨ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ
1: ਸਰਬੰ ਕਲੀ ਮੈਂ ਕਿ ਫਰਮੰਗ ਫਹੀ ਮੈਂ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ
0: ਸੁਣ ਵਜੂ ਤਮਾਮਲ ਰੁਜੂ ਹੈ ਮੈਂ ਸੁਸਲਾਮ ਹੈ ਸਲਿਖਤ ਮਦਾਮ ਹੈ
1: ਗਲੀਬਲ ਸ਼ਿਕਸਤੇ ਗਰੀਬਲ ਪਰਸਤੇ ਬਿਲੰਦਲ ਮਕਾਨੇ ਜ਼ਮੀਨ ਔਰ ਜ਼ਮਾਨੇ ਅਮੀਰ
0: ਤਮਾਮ ਹੈ ਰੁਜੂ ਹੈ ਨਿਦਾਨ ਹੈ ਰਿਫੁਲ ਜੀ ਮਰ ਜਾਏ ਕਿ ਯਕੀਨ ਹੈ
1: ਅਨੇਕ ਤਰੰਗ ਹੈ ਭੇਦ ਹੈ ਭੰਗ ਹੈ ਜੀਜ਼ਲ ਨਿਵਾਸ ਹੈ ਗਲੀ ਮਲਖ ਰਾਜ ਹੈ
0: ਸਰੂਪਤਰ ਮੁਕਤ ਭੂਤਾਂ ਪ੍ਰਭਗਤ ਪ੍ਰਭਾ ਸੁਖ ਸੁਦਾ ਹੈ
1: ਸਰੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ
0: ਮਸਤੁ ਸਲਾਮ ਹੈ ਸਦਾ ਬਲ ਕਾਮ ਨਿਰਵਾਸ ਰੂਪ ਹੈ ਗਾਦ ਅਨੂਪ ਹੈ
1: ਗਾਦ ਰੂਪੇ ਅਨਾਦ ਸਰੂਪ ਹੈ ਨੰਗੀ ਅਨਾਮੇ ਤਿਰਭੰਗੀ ਤਿਰਕਾਮੇ
0: ਵਰਗੰ ਦਰਬਾਦੇ ਗੰਜੇ ਗਾਦੇ ਸੁਵੰਗ ਸਰਭਾਗੇ ਸਰਬਾਉਣ ਰਾਗੇ
1: ਭੁਗਤ ਸਰੂਪ ਹੈ ਛਿਜ ਹੈ ਅਛੂਤ ਹੈ ਕਿ ਨਰਕੰਗ ਪਰਨਾਸ ਹੈ ਪ੍ਰਿਥਿਵੀ ਪਰਵਾਸ ਹੈ
0: ਸਦਾ ਭੋਗ ਸਰੂਪ

0: ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੂ ਨ ਦੇਖਿਤ ਪ੍ਰਾਣ ਪਤੀ ਕੇ
1: ਭਗਵਾਨ ਕੀ ਪਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੁਰੰਗ ਸੁਰੰਗ ਸਵਾਰੇ
1: ਤੁਰੰਗ ਕੁਰੰਗ ਸੇ ਕੁਦਤ ਪੌਣ ਕੇ ਗੌਣ ਕੋ ਜਾਤ ਨੇ ਵਾਰੇ
0: ਪਰੀ ਪੁਜਾਨ ਕੇ ਭੂਪ ਭਲੀ ਬਿਧਨਿਆਵਤ ਸੀਸ ਨ ਜਾਤ ਵਿਚਾਰੇ
1: ਕਿਤੇ ਪੈ ਤੂੰ ਕਹਾਂ ਪੈ ਭੂਪਤ ਅੰਤ ਗੁਨਾ ਗਹਿ ਪਾਏ ਪਧਾਰੇ
0: ਗੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ
1: ਜਿਤ ਗੂੜਗ ਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ
1: ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਮ ਦਿਆ ਦਮਦਾਨ ਸੁਸੰਜਮ ਨੇ ਮਨ ਏਕ ਬਸੇਖੈ
1: ਕੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ
0: ਕੌਣ ਆਹਾਰ ਜਤੀ ਜਤਾਰ ਸਭੈ ਸੋ ਵਿਚਾਰ ਹਜ਼ਾਰ ਕੇ ਦੇਖੈ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸੁਧ ਸੁਪਾਹ ਦ੍ਰੰਤ ਦੁਬਾਹ ਸੁਸਾ ਸੁਨਾਦਰ ਜਾਨ ਦਲੇਂਗੇ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਤੋਰ ਰੀਨ ਮਰੋਰ ਮਵਾਸਨ ਮਾਥੇ ਮਤੰਗਨ ਮਾਨ ਮਲੇਂਗੇ
1: ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ
0: ਵੀਰ ਪਾਰ ਬੜੇ ਬੜਿਆਰ ਵਿਚਾਰੇ ਸਾਰ ਕੀ ਤਾਰ ਪਛਈਆ
1: ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ
0: ਗਾੜੇ ਗੜਾਣ ਕੋ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦੇਵਈਆ
0: ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ
0: ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬੋ ਪੁੰਜ ਖਪੈਂਗੇ
1: ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਬ ਲੋਕ ਚਪੈਂਗੇ
0: ਮਾਨਵ ਇੰਦਰ ਗਜਿੰਦਰ ਨਰਾਤ ਅਭਜੋਂਤਰ ਲੋਕ ਕੋ ਰਾਜ ਕਰੇਂਗੇ
1: ਇਸ਼ਨਾਨ ਗਜਾਦਿਕ ਦਾਨ ਨੇਕ ਸੁਵੰਬਰ ਸਾਜ ਬਰੇਂਗੇ
0: ਬ੍ਰਹਮ ਹੇ ਸਰਬਸੰ ਸਚੀ ਪਤੰਤ ਫਸੇ ਜਮ ਫਾਸ ਪਰੇਂਗੇ
1: ਜੇ ਨਰ ਸਿਰ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇਹ ਤਰੇਂਗੇ।

0: ਹਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਆਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ
1: ਚੰਨਣ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਸਭੈ ਤੁਮਕਾ।

0: ਸ਼ਰਵਣ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਸ਼ਨ ਉਪਜਾਇਓ।
1: ਆਨੰਦ ਏਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ।
0: ਨਮਸਕਾਰ ਤਿਸਹੀ ਕੋ ਹਮਾਰੀ, ਸਗਲ ਪ੍ਰਜਾ

0: ਜਪ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ
1: ਕਰਤ ਹੋ ਕਬ ਹੋ ਤੁਮੈ ਮਿਲਤ ਦੇਹ ਤਰ ਸਭ ਹੋ
0: ਜੇਤੇ ਬਦਨ।

0: ਸੰਤੋਸ਼ ਅਵਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ
1: ਪੰਜ ਸ਼ਬਦ ਕਰ ਸਭਾਗੈ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਐ
0: ਪੰਚ ਦੂਤ ਦੁਵਸ ਕੀਤੇ ਕਾਲ

0: ਨਾਹੀ ਸ਼ਬਦ ਲਾਗ ਸਵਾਰੀਆ,
1: ਤਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ।
0: ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ
1: ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ।
0: ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ,
1: ਅੰਦਰੋਂ ਜਿਨਕਾ ਮੋਹ ਤਟਾ ਤਿਨਕਾ ਸ਼ਬਦ ਸੱਚਾ।

0: ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ।
1: ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ,
0: ਕਰੇ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਏ।
1: ਤਨ ਮਨ ਧਨ ਸਭ ਸੌਂਪ ਗੁਰ ਕੋ।

0: ਨਹੀਂ ਤਿਸ ਨਾਲ ਕਿਉਂ ਚਿਤ ਲਾਈਐ,
1: ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈਐ,
0: ਸਤਿਗੁਰੂ ਕਾ ਉਪਦੇਸ ਸੁਣਤੂ ਹੋਵੈ ਤੇਰੇ ਨਾਲੇ,
1: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,
0: ਹਕਮ ਗੋਚਰਾ ਤੇਰਾ ਅੰਤ ਨਾ ਪਾਇਆ,
1: ਅੰਤੋ ਨਾ ਪਾਇਆ ਕਿਨੇ ਤੇਰਾ।

0: ਇਹੋ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋਹਣਾ
1: ਆ ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ
0: ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ
1: ਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
0: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਵਾਈਆ
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਧਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
0: ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਸਹਿਸਾ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ
0: ਮਨ ਧੋ ਬਹੁ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ
1: ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਵਜਾਏ
0: ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਮੈਲੇ ਤਿਨੀ ਜਨਮ ਜੂਐ ਹਾਰਿਆ
1: ਕਿ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
0: ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ
1: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
0: ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
1: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
0: ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ
1: ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ
0: ਏਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ
1: ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ
0: ਛੱਡ ਸਦਾ ਰਹਿ ਪਾਨੇ ਗੁਰ ਬਿਨ ਅਵਰ ਨਾ ਜਾਣੇ ਕੋਈ
1: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
0: ਏਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
1: ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਬਵੇ ਕੀ ਆ ਜਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ
0: ਨਾਨਕ ਵਿਚਾਰ ਦੇਖੋ ਬਿਨ ਸਤਿਗੁਰ

0: ਬਾਣੀ ਤਾਂ ਕੱਚੀ, ਸਤਿਗੁਰੂ ਵਾਚੋ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
1: ਚਿਤ ਜਿਨ ਕਾ ਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ,
0: ਹੈ ਨਾਨਕ ਸਤਿਗੁਰੂ ਵਾਚੋ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ,
0: ਰਤਨ ਜਿਤ ਮੰਨ

0: ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਤਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ।
1: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ
0: ਮਨੋ ਕਿਉ ਵਿਸਾਰੀਐ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ
1: ਉਸਨੂੰ ਕਿਹੋ ਪੋਹੇ ਨ ਸਕੀ ਜਿਸਨੂੰ ਆਪਣੀ ਲਿਵ ਲਾਵੇ
0: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ
1: ਨਾਨਕ ਇਹ ਵਰਦਾਤਾ ਸੋ ਕਿਉ ਮਨੋ

0: ਐ ਸਾ ਸਤ ਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ
1: ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ
0: ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ
1: ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ
0: ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ
1: ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ
0: ਕਹਿ ਨਾਨਕਾ ਰਾਸ ਮੇਰੀ ਮਨ ਹੂਆ ਵਣਜਾਰਾ
1: ਰਸਨਾ ਤੂੰ ਅਨਸ ਰਾਚ ਰਹੀ ਤੇਰੀ ਪਿਆਸ ਨਾ ਜਾਏ
0: ਪਿਆਸ ਨਾ ਜਾਏ ਹੋਰ ਤਾਂ ਕਿਤੇ ਜਿ ਚਿਰ ਹਰ ਰਸ ਪੱਲੇ ਨਾ ਪਾਏ
1: ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤਿਸਨਾ ਲਾਗੇ
0: ਕਿਉਂ ਹਰ ਰਸ ਕਰਮੀ ਪਾਈ ਹੈ ਸਤਿਗੁਰੂ ਮਿਲੈ ਜਿਸ ਆਏ
1: ਨਾਨਕ ਹੋਰ ਅਨਰਸ

0: ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ।
1: ਹਰਿ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ।
0: ਸਾਡੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ।
1: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ।
0: ਜਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ।
0: ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ।
1: ਅਨਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ।
0: ਨਾਨਕ ਪ੍ਰਭ ਆਪ ਮਿਲਿਆ ਕਰਨ।

0: ਜਿਨ੍ਹਾਂ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ,
1: ਹਰ ਮਨ ਵਸਿਆ ਪੂਰਬ ਲਿਖਿਆ ਪਾਇਆ,
0: ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ,
1: ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ,
0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ,
1: ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ,
0: ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾਂ ਹਰ ਇੱਕ ਹਰ ਬਿਨ ਅਵਰ ਨਾ ਕੋਈ,
1: ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ,
0: ਇਹ ਸਰਵਣੋ ਮੇਰੇ ਹੋ ਸੱਚ ਸੁਣੈ ਨੋ ਪਠਾਏ,
1: ਸੁਣੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ,
0: ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ,
1: ਸੱਚ ਅਲਖ ਵਡਾਣੀ ਤਾਕੀ ਗਤ ਕਹੀ ਨਾ ਜਾਏ,
0: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ, ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹੀ ਦਰਸ਼ਨ ਦੇ ਦਾਰ ਪਰਸ਼ ਰਹੇ ਹੋ। ਕੋਟਾਨ ਕੋਟ ਸ਼ੁਕਰ ਸਤਿਗੁਰੂ ਪਾਤਸ਼ਾਹ ਜੀ ਦਾ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਸਤਿਗੁਰੂ ਜੀ, ਪਾਵਨ ਮੁੱਖ ਵਾਕ ਸ਼ਬਦ ਦੀ ਦਾਸ ਸਾਡੀ ਝੋਲੀ ਪਾਉਂਦੇ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ, ਰਹਾਉ ਦੀਆਂ ਤੁਕਾਂ ਅੰਦਰ ਬਖਸ਼ਿਸ਼ ਕਰਦੇ ਨੇ। ਸਾਚਾ ਸਾਹਿਬ ਸਾਦ ਮਿਹਰਬਾਨ, ਸਾਚਾ ਸਾਹਿਬ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਪਰਮਾਤਮਾ। ਇਹ ਦੁਨੀਆਂ ਦੇ ਲੋਕੋ, ਇਹ ਭਾਈ, ਉਹ ਤਾਂ ਸਦਾ ਮਿਹਰਬਾਨ ਹੈ, ਉਹ ਦਿਆਲੂ ਹੈ, ਉਹਦਾ ਸੁਭਾਅ ਹੈ, ਉਹਦੀ ਸਦਾ ਹੀ ਮਿਹਰਬਾਨਤਾ ਰਹਿੰਦੀ ਹੈ। ਜੀਵ ਦਾ ਸੁਭਾਅ ਜਿਹੜਾ ਬਦਲਦਾ ਰਹਿੰਦਾ, ਚੇਂਜ ਹੁੰਦਾ ਹੈ, ਪਰ ਜੇ ਕੋਈ ਉਹ ਮਾਲਕ ਪ੍ਰਭੂ ਪਰਮਾਤਮਾ ਦੇ ਦਰ 'ਤੇ ਢਹਿ ਪਏ ਆ ਜਾਏ ਤਾਂ ਉਹਦੀ ਸਦਾ ਹੀ ਮਿਹਰਬਾਨਤਾ ਹੁੰਦੀ ਹੈ। ਮਨੁੱਖ ਅਜਿਹੇ ਸ਼ਬਦ ਨੂੰ ਪੜ੍ਹ ਸੁਣ ਕੇ ਅਤੇ ਉਹ ਵੀ ਚਾਹੁੰਦਾ ਹੈ ਕਿ ਮੈਂ ਵੀ ਮਿਹਰਬਾਨ ਹੋਵਾਂ, ਪਰ ਮਨੁੱਖ ਮਿਹਰਬਾਨ ਹੁੰਦਾ ਹੈ, ਇਹ ਨਹੀਂ ਕਿ ਹੁੰਦਾ ਨਹੀਂ, ਹੁੰਦਾ ਜ਼ਰੂਰ ਹੈ, ਪਰ ਉਹ ਕੁਝ ਘੜੀਆਂ ਲਈ, ਪਲ ਲਈ, ਦਿਨਾਂ ਲਈ, ਸਾਲਾਂ ਲਈ ਹੁੰਦਾ ਹੈ। ਅਤੇ ਜਦੋਂ ਮਿਹਰਬਾਨ ਹੁੰਦਾ ਹੈ ਅਤੇ ਫਿਰ ਉਹ ਆਪਣੀ ਮਿਹਰਬਾਨ 'ਤੇ ਪਛਤਾਵਾ ਵੀ ਕਰਦਾ ਹੈ, ਸੋਚਦਾ ਹੈ ਕਿ ਕਿਸੇ ਸਮੇਂ ਜੇ ਇਸ ਮਨੁੱਖ ਦਾ ਭਲਾ ਨਾ ਕੀਤਾ ਹੁੰਦਾ ਅਤੇ ਅੱਜ ਮੈਨੂੰ ਆਹ ਦਿਨ ਦੇਖੇ ਨਾ ਪੈਂਦੇ, ਮੈਥੋਂ ਇਹ ਗਲਤੀ ਹੋ ਗਈ ਕਿ ਮੈਂ ਮਿਹਰਬਾਨ ਹੋਇਆ। ਪਰ ਮਾਲਕ ਪ੍ਰਭੂ ਪਰਮਾਤਮਾ ਦਾ ਇੱਦਾਂ ਦਾ ਸੁਭਾਅ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਭੂ ਪਰਮਾਤਮਾ ਸਦਾ ਹੀ ਮਿਹਰਬਾਨ। ਇੱਕ ਸ਼ਬਦ ਹੋਰ ਪੜ੍ਹਦੇ ਹਾਂ ਤਲੰਗ ਰਾਗ ਅੰਦਰ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ। ਤਿੰਨ ਵਾਰ ਪਾਤਸ਼ਾਹ ਜੀ ਨੇ ਮਿਹਰਬਾਨ ਸ਼ਬਦ ਵਰਤਿਆ ਕਿ ਮਾਲਕ ਪ੍ਰਭੂ ਪਰਮਾਤਮਾ ਭਾਈ ਉਹ ਮਿਹਰਬਾਨ ਹੈ, ਦਿਆਲੂ ਸੁਭਾਅ ਦਾ ਹੈ। ਜੀ ਸਗਲ ਕੋ ਦੇ ਦਾਨ, ਉਹ ਸਾਰਿਆਂ ਦੀ ਸਾਰ ਸੰਭਾਲ ਕਰਦਾ। ਬੰਧ ਪਾਇਆ ਮੇਰੇ ਸਤਿਗੁਰੂ ਪੂਰੇ, ਹੋਈ ਸਰਬ ਕਲਿਆਣ। ਪੂਰੇ ਸਤਿਗੁਰੂ ਨੇ ਬੰਨ ਪਾ ਦਿੱਤਾ, ਰੋਕ ਲਾ ਦਿੱਤੀ, ਬੰਨ ਮਾਰ ਦਿੱਤਾ। ਜਿਹੜੇ ਦਰਿਆਈ ਇਲਾਕੇ ਹੁੰਦੇ ਨੇ, ਅਸੀਂ ਸਾਰੇ ਇੰਡੀਆ ਤੋਂ ਆਏ ਹਾਂ, ਜਦੋਂ ਬੰਨ ਟੁੱਟ ਜਾਣਾ, ਪਾਣੀ ਆਉਣਾ, ਅਤੇ ਉਹ ਫਸਲ ਜਿਹੜੀ ਹੈ ਕਿਸਾਨਾਂ ਦੀ ਮਰ ਜਾਣੀ, ਅਤੇ ਫਿਰ ਉਹਨਾਂ ਨੇ ਬੜਾ ਨਿਰਾਸ਼ ਹੋਣਾ। ਜਦੋਂ ਧੂਸੀ ਬੰਨ ਮਾਰ ਦਿੱਤਾ, ਬੰਨ ਲੱਗ ਗਿਆ, ਫਿਰ ਉਹੀਓ ਜਿਹੜੀ ਜ਼ਮੀਨ ਸੀ, ਉਹ ਜਿਹੜੀ ਕੌਡੀਆਂ ਦੇ ਭਾਅ ਸੀ, ਅਤੇ ਲੱਖਾਂ ਦੀ ਹੋ ਗਈ, ਲੱਖਾਂ ਦੀ ਬਣ ਗਈ। ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿਣ ਲੱਗੇ ਉਹ ਪ੍ਰਭੂ ਪਰਮਾਤਮਾ ਦਾ ਸੁਭਾਅ ਮਿਹਰਬਾਨ ਹੈ, ਉਹ ਦਿਆਲੂ ਹੈ। ਜੀਵ ਕਿੰਨਾ ਵੀ ਗਰਕਿਆ ਹੋਏ, ਵਿਕਾਰ ਹੋਣ, ਜੋ ਕੁਝ ਹੋਣ, ਪਰ ਮਾਲਕ ਪ੍ਰਭੂ ਪਰਮਾਤਮਾ ਰਹਿਮਤ ਕਰਦਾ, ਪੂਰਾ ਸਤਿਗੁਰੂ ਇਹਨਾਂ ਨੂੰ ਦੂਰ ਕਰ ਦਿੰਦਾ, ਵਿਕਾਰਾਂ ਨੂੰ ਬੰਨ ਲਾ ਦਿੰਦਾ, ਰੋਕ ਲਾ ਦਿੰਦਾ, ਬੰਨ ਮਾਰ ਦਿੰਦਾ, ਅਤੇ ਹੋਈ ਸਰਬ ਕਲਿਆਣ। ਫਿਰ ਕਲਿਆਣ ਤਾਂ ਮਿਲ ਜਾਂਦੀ ਹੈ, ਮਨੁੱਖ ਨੂੰ ਹੋ ਜਾਂਦੀ ਹੈ। ਆਰੰਭ ਵਿੱਚ ਪਾਤਸ਼ਾਹ ਜੀ ਰਹਿਮਤ ਕਰਦੇ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਇਹ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀਓ, ਉਹਦਾ ਸੁਭਾਅ ਇੱਦਾਂ ਦਾ ਹੈ, ਗਣਤ ਤੋਂ ਭਾਵ ਗਿਣਤੀ, ਉਹ ਕੋਈ ਸਾਡੀ ਗਿਣਤੀ ਨਹੀਂ ਕਰਦਾ, ਬਸ ਇੱਕੋ ਇੱਕ ਗੱਲ ਹੈ, ਮਨੁੱਖ ਨਿਮਾਣਾ ਨਿਤਾਣਾ ਹੋ ਕੇ ਢਹਿ ਕੇ ਐਸੇ ਮਾਲਕ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਆ ਜਾਏ, ਆਪਣੀਆਂ ਗਲਤੀਆਂ ਕਬੂਲ ਕਰ ਲਏ, ਅਤੇ ਫਿਰ ਉਹਦਾ ਮੁੱਢ ਕਦੀਮਾਂ ਦਾ ਇਹ ਸੁਭਾਅ ਹੈ, ਆਪਣਾ ਬਿਰਧ ਪਛਾਣ, ਉਹ ਗਿਣਤੀ ਨਹੀਂ ਕਰਦਾ, ਫਿਰ ਆਪਣਾ ਜਾਣ ਕੇ ਜੋ ਸ਼ਰਨ ਆਵੈ ਅਤੇ ਸਕੰਠ ਲਾਵੈ, ਉਹ ਬਿਰਧ ਸੁਆਮੀ ਸੰਦਾ, ਉਹ ਆਪਣੇ ਗਲ ਨਾਲ ਲਾ ਲੈਂਦਾ। ਸਮਾਂ ਸੀਮਤ ਹੈ ਭਾਈ ਸਾਹਿਬ, ਭਾਈ ਗੁਰਦਾਸ ਜੀ 12 ਵਿਕਾਰ ਗਿਣਦੇ ਨੇ, ਕਹਿਣ ਲੱਗੇ ਇਹ ਮਾਲਕ ਪ੍ਰਭੂ ਪਰਮਾਤਮਾ ਮੈਂ ਨਿਰਾਸ਼ ਹੋ ਗਿਆ, ਜਦੋਂ ਮੈਂ ਤੇਰਾ ਦਰ ਦੇਖਿਆ ਵੇ ਤੂੰ ਨੀਚ ਨੂੰ, ਪਤਤ ਨੂੰ, ਪਾਪੀ ਨੂੰ ਤੂੰ ਪਵਿੱਤਰ ਕਰ ਦਿੰਦਾ, ਅਤੇ ਮਾਲਕਾ ਪ੍ਰਭੂ ਪਰਮਾਤਮਾ ਤੇਰਾ ਕੋਟਾਨ ਕੋਟ ਸ਼ੁਕਰ ਹੈ, ਮੈਂ ਤੇਰੇ ਦਰ 'ਤੇ ਪਹੁੰਚਿਆ। ਤੇਰਾ ਇੱਕੋ ਦਰ ਹੈ ਦੁਨੀਆ 'ਤੇ ਜਿਹੜਾ ਮਨੁੱਖ ਨੀਚ ਤੋਂ ਅਤੇ ਪਵਿੱਤਰ ਜੀਵਨ ਵਾਲਾ, ਪਤਤ ਤੋਂ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਮਾਲਕ ਪ੍ਰਭੂ ਪਰਮਾਤਮਾ ਦਾ ਸੁਭਾਅ ਆਪਣਾ ਬਿਰਧ ਜਾਣ ਕੇ ਉਹ ਲਾਜ ਰੱਖ ਲੈਂਦਾ। ਗੁਰਬਾਣੀ ਅੰਦਰ ਦੋ ਪਾਠ ਆਉਂਦੇ ਨੇ, ਇੱਕ ਬਿਰਧ ਅਤੇ ਇੱਕ ਬਿਰਧ। ਬਿਰਧ ਹੁੰਦਾ ਦੱਦੇ ਨਾਲ, ਧੱਦੇ ਨਾਲ ਹੁੰਦਾ ਬਿਰਧ। ਬਿਰਧ ਤੋਂ ਭਾਵ ਪੁਰਾਣਾ,
ਤੇ ਇੱਥੇ ਹੈ ਬਿਰਦ, ਉਹ ਮਾਲਕ ਪ੍ਰਭੂ ਪਰਮਾਤਮਾ ਦਾ ਸੁਭਾਅ ਹੈ। ਹੱਥ ਜੀ ਰਾਖੇ ਘਰ ਆਪਣੇ, ਸਦਾ ਸਦਾ ਰੰਗ ਮਾਣ। ਫਿਰ ਆਪਣੇ ਸੇਵਕ ਨੂੰ ਹੱਥ ਦੇ ਕੇ ਰੱਖ ਲੈਂਦਾ ਹੈ, ਫਿਰ ਸਦਾ ਹੀ ਐਸੇ ਮਾਲਕ ਪ੍ਰਭੂ ਪਰਮਾਤਮਾ ਦੇ ਪਿਆਰ ਵਿੱਚ ਉਹ ਰੁੱਝਿਆ ਰਹਿੰਦਾ ਹੈ। ਮਾਲਕ ਪ੍ਰਭੂ ਪਰਮਾਤਮਾ ਜੀ ਰਹਾਉ ਦਾ ਵਿਸ਼ਰਾਮ ਦੇ ਕੇ ਰਹਿਮਤ ਕਰਦੇ ਜੀ। ਉਹ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਪਿੰਡ ਸਰੀਰ ਨੂੰ ਕਹਿੰਦੇ ਨੇ ਜੀ, ਉਹ ਜਿੰਦ ਨੂੰ ਕਹਿੰਦੇ ਨੇ। ਮਾਲਕ ਪ੍ਰਭੂ ਪਰਮਾਤਮਾ ਨੇ ਸਰੀਰ ਪੈਦਾ ਕੀਤਾ ਹੈ, ਸਾਜਿਆ ਜਿੰਦ ਦੇ ਕੇ। ਅਤੇ ਜੇ ਉਹਨੇ ਮਾਲਕ ਪ੍ਰਭੂ ਪਰਮਾਤਮਾ ਨੇ ਸਰੀਰ ਪੈਦਾ ਕੀਤਾ ਹੈ, ਸਾਜਿਆ, ਪਾਤਸ਼ਾਹ ਜੀ ਕਹਿਣ ਲੱਗੇ, ਫਿਰ ਦਿੱਤਾ ਪਹਿਨਣ ਖਾਣ, ਉਹ ਮਾਲਕ ਪ੍ਰਭੂ ਪਰਮਾਤਮਾ ਸਾਰ ਸੰਭਾਲ ਵੀ ਕਰਦਾ ਹੈ। ਅਜਿਹਾ ਕੋਈ ਨਹੀਂ ਕਿ ਕਿਸੇ ਜੀਵ ਦੀ ਉਹ ਮਾਲਕ ਪ੍ਰਭੂ ਪਰਮਾਤਮਾ ਸਾਰ ਸੰਭਾਲ ਨਾ ਕਰਦਾ ਹੋਵੇ। ਕਿਸੇ ਕਵੀ ਦੇ ਵੀ ਬੋਲ ਨੇ, ਜਬ ਦਾਂਤ ਨਾ ਥੇ ਤਬ ਦੂਧ ਦੀਆ, ਅਬ ਦਾਂਤ ਦੀਆ ਕਿਆ ਰਿਜਕ ਨਾ ਦੈ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਮਾਲਕ ਪ੍ਰਭੂ ਪਰਮਾਤਮਾ ਨੇ ਜੀ ਪੈਦਾ ਕੀਤਾ ਅਤੇ ਸਾਰ ਸੰਭਾਲ ਵੀ ਕਰਦਾ ਹੈ। ਆਪਣੇ ਦਾਸ ਕੀ ਆਪ ਪੈ ਜਰਾਖੀ, ਨਾਨਕ ਸਤਿਗੁਰਬਾਨ। ਦਾਸ ਨਾਨਕੇ ਬੇਨਤੀ ਕਰਦਾ ਕਿ ਆਪਣੇ ਸੇਵਕ ਦੀ ਆਪ ਪੈਜ ਪਤ ਇੱਜਤ ਉਹ ਮਾਲਕ ਪ੍ਰਭੂ ਪਰਮਾਤਮਾ ਰੱਖਦਾ ਹੈ। ਲੋੜ ਹੈ ਇਸੇ ਮਾਲਕ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਪਾਸ ਆਉਣ ਦੀ। ਨਾਨਕ ਸਤਿਗੁਰਬਾਨ, ਮੈਂ ਉਹ ਤੋਂ ਸਦਾ ਹੀ ਕੁਰਬਾਨ ਬਲਿਹਾਰ ਜਾਂਦਾ। ਅਸੀਂ ਵੀ ਐਸੇ ਮਾਲਕ ਪਰਮੇਸ਼ਰ ਪਰਮਾਤਮਾ ਤੋਂ ਕੁਰਬਾਨ ਸਦਕੇ ਬਲਿਹਾਰ ਜਾਈਏ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਤਸੰਗਤ ਦੀਆਂ ਘੜੀਆਂ ਨਾਮ ਦੀ ਦਾਤ ਬਖਸ਼ਿਸ਼ ਕਰਨ ਦੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਸ਼ਾਮ ਕੇ ਸਤੰਬਰ ਸਵਾਮੀ ਸੱਚ ਮਿਆਸੇ ਸਾਚ ਰਹੇ ਸਭ ਕੋ ਸੱਚ ਸਮਾਵੈ ਸਭ ਕੋ ਸੱਚ ਸਮਾਵੈ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲਿਆ ਪ੍ਰਸ਼ਦ ਜਾ ਨਾਨਕ ਤਉ ਮੁਖੰਤਰ ਪਾਏ ਜਜ ਮੈਂ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਾਇਆ ਬਿੰਦਰਾਬਨ ਮੈਂ ਰੰਕੀਆ ਕਲ ਮੈਂ ਬੇਦਥਰ ਬਣੂਆ ਨਾਮ ਖੁਦਾਈ ਅਲੋ ਪਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ

ਵਾਰ ਜਿੱਤ ਮਿਲੇ ਕਸਮ ਸਮਾਲਿਆ ਫਸ ਜਿਨ ਕਰ ਉਪਦੇਸ਼ ਕਹਨ ਜਦੀਆ ਨੇਤਰੀ ਇੱਕ ਨਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇ ਮਨ ਜਾ ਰਿਹਾ ਸਤਿਗੁਰੂ ਪੁੱਛਤਾ ਵੇਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗ ਸਮਾਦੰ ਮੁਖ ਝੂਠ ਬੈ ਬੁਕਣ ਸਾਰੰ ਤ੍ਰੈਪਾਲ ਤੇ ਹਲ ਵਿਚਾਰੰ ਗਲਮਾਲਾ ਤਿਲਕ ਲਲਾਟੰ ਦੋ ਧੋਤੀ ਬਸਤਰਕ ਪਾਟੰ ਜੇ ਜਾਨਸ ਬ੍ਰਹਮੰ ਕਰਮੰ।

ਰੰਗੀ ਹਿਰਮਤ ਮਾਰੇ ਆ, ਕੁੱਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰੇ ਆ, ਚੀਜ਼ ਕਰਨ ਪਾਵਦੇ ਹਰ ਪੂਜਨ ਨਾ ਹੀ ਆਇਆ ਹਾਰਿਆ, ਕਰ ਫਰਮੈਸ ਖਾਇਆ ਵੇਖ

ਦਰਸ ਤੁਹਾਰੋ ਨਾਨਕ ਸੰਗ ਮੋਏ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਗ

ਪ੍ਰਭ ਕੋ ਸਿਮਰੇ ਸੇ ਤਦਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੋਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ, ਸਿਮਰਨ ਤੇ ਲਾਗ ਕੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਨ ਸਤ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੇ।

ਹਰ ਹਰ ਜਨ ਕੈ ਮਾਲਕ ਜੀ ਨਾਰ ਤੰਜਨ ਕੋ ਆਪ ਪ੍ਰਭ ਜੀ ਨਾਰ ਹਰ ਜਨ ਕੈ ਓਟ ਸਥਾਣੀ ਹਰ ਪ੍ਰਤਾਪ ਜਨਾਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪ ਪੈਰ ਕਾ ਭਗਤ ਭਗਤ ਨਹੀਂ ਛਪਹਿਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਵਰ ਗੁਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰ ਦੁਖ ਲਤਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਸਭ ਨਸੈ ਸੰਤ ਕੇ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ

ਨਾਨਕ ਨਾਮ ਉਦਰੇ ਪਤਤ ਬਹੁ ਮੂਚ। ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ ਪੇਕ ਅਨੇਕ ਅਗਨੀ ਬੂਝੈ ਕੋਟ ਪਾਪ ਦਰਗਿਨੀ ਸਿਜੈ ਛੂੜ ਸੁਨਾਈ ਉਪੇ ਆਲਮ ਹੋਏ ਵਿਆਪੇ ਮਾਇਆ ਜਾਲ। ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਿੰਨ ਮਿੰਤਲ ਦੀਮਾ ਨੇ ਅਰਕਾ ਨਾਮ ਜਪਤ ਦੁਖ ਜਾਏ। ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ ਸਹੁ ਸੰਗੈ ਹੋ ਮੈਂ ਸ਼ੋਰੈ। ਜੇ ਕੋ ਜਨਮ ਮਰਨ ਤੇ ਡਰੈ ਸਹੁ ਜਿਨਾਂ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟੇ ਬਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀ ਸਭ ਤੇ ਉੱਚਾ ਜਾਕਾ ਮਨ ਹੋਏ। ਸਗਲ ਕਿਰੀ ਨਾਰਾ ਨਾਮ ਤਿੰਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸਿਸ਼ਟ ਸਾਜਨਾ। ਸੂਖ ਦੁੱਖ ਜਨ ਸਮਦ੍ਰਿਸ਼ਟਿਤਾ ਨਾਨਕ ਪਾਪ ਨਹੀਂ ਲਿਪਾ ਨਿਰਧਨ ਕਹੋ ਤਨ ਤੇਰੋ ਨਾਉਣ ਥਾਵੇਂ ਕੋ ਨਾ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ। ਕਰਨ ਕਰਾਵਣ ਆਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਜਾ ਨੂੰ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ। ਨਾਨਕ ਕਬਰ ਜਾਨਸ ਕੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਅਰਗੁ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਹ ਸੰਗ।

ਹਰ ਕੋ ਜਸੁਨ ਰਸਨ ਬਖਾਣੇ ਸੁਲਤਾਨ ਦਿਓ ਉਤਮ ਥਾਨ ਨਾਨਕ ਜੇ ਘੱਟ ਵਸਿਆ ਨਾਮ ਸਲੋਕ ਨਿਰਗੁਣਿਆ ਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪ੍ਰਾਣੀ ਕਮਲ ਮੂੰਹ ਤੇ ਕਮ ਦਸਟਾਨੀ ਜਿਨ ਤੂੰ ਸਾਜ ਸਵਾਰ ਸਿਘਾਰਿਆ ਕਰ ਬਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਇੰਦਰ ਗੁਣ ਗੁਣ ਕਛੂ ਨਾ ਬੂਝਿਆ ਬਖਸ਼ ਲਿਓ ਤਾਂ ਨਾਨਕ ਸਿੱਝੈ ਜੇ ਪ੍ਰਸਾਦ ਧਾਰ ਉੱਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘ ਹੱਸੈ ਜੇ ਪ੍ਰਸਾਦ ਪੀ ਵੈਸੀ ਤਿਲਜਲਾ ਸੁਖਦਾਈ ਪਾਉਣ ਪਾਵ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਕਲ ਸਮਗਰੀ ਸੰਗ ਸਾਥ ਬਸਾ ਦੀਨੇ ਅਸ ਪਾਵ ਕਰਨੇ ਤਰਸਨਾ ਤੇ ਸਹਿ ਤਿਆਗ ਔਰ ਸੰਘ ਰਚਨਾ ਐਸੇ ਦੋਖ ਮੂੜੰਦ ਵਿਆਪੇ ਨਾਨਕ ਕਾਢ ਦਿਓ ਪ੍ਰਭ ਆਪੇ ਆਦ ਅੰਤ ਜੋ ਰੱਖਣ ਹਾਰ ਤਿਸੋਂ ਪ੍ਰੀਤ ਨਾ ਕਰਿਆ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਉਂ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤੱਕ ਵੰਦਾ ਜਾਣ ਤਧੂਰੇ ਜਾ ਕੀ ਟਹਿਲ ਪਾਵੈ ਦਰਗਾ ਮਾਨ ਸਹਿਬ ਸਾਰੈ ਮੁਕਦਾ ਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸਵਸਤ੍ਰ ਕਨ ਮਾਨੈ ਜੋ ਹੁਣ ਸਦੂਰ ਪ੍ਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਕਰਤਵ ਪ੍ਰੀਤ ਪਸਮ ਸੰਗ ਹੋਏ

ਸ਼ਬਦ ਸੁਣਾਏ ਕਿਸ ਕਰੇ ਸਿਪਾਇਆ ਬਾਰ ਗਿਆਨ ਧਿਆਨ ਇਸ਼ਨਾ ਨੰਤਰ ਵਿਆ ਪੈ ਲੋਕ ਸੁਆਨੰਤਰ ਅਗਨ ਬਾਹਰ ਤਨ ਸੁਹਾਗ ਅਲ ਪਾਤਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੈ ਪ੍ਰਭ ਆਪ ਉਹਨਾਂ ਨੂੰ ਤੇਜਨ ਸਹਿ ਸਮਾਤ ਸੁਣਨ ਦਾ ਕੈਸੇ ਮਾਰਗ ਭਾਵ ਹੈ ਕਰ ਗਏ ਲਿਓ ਓੜ ਨਿਭਾਵ ਹੈ ਕਹਾਂ ਬੁਝਾਰਤ ਬੂਜੇ ਡੋਰਨ ਸਕਈਏ ਤੋਂ ਸਮਝਿਆ ਭੂਰਾ ਕਹਾਂ ਬਿਸਮਪਦ ਗਾਵੈ ਗੁੰਗ ਯਤਨ ਕਰੇ ਤੋਂ ਵਿਸਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਅਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰ

ਦਸ ਵਸਤੂ ਲੈ ਪਾਛੇ ਪਾਵੈ, ਇੱਕ ਬਸ ਕਾਰਨ ਮੈਂ ਖੋਟ ਗਵਾਵੈ, ਇੱਕ ਵੀ ਇਹਨਾਂ ਦੇ ਦਸ ਵੀ ਹਿਰ ਲਏ ਤੋਂ ਮੂੜਾ ਕੋ ਕਹਾਂ ਕਰੇ। ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕਿਉਂਕਿ ਜਿਸ ਸਤ ਨਮਸਕਾਰ ਆ ਜਾ ਕੇ ਮਨ ਲੱਗ ਆਪਣਾ ਮਿੱਠਾ ਸਰਬ ਸੁਖਤਾ ਉਬਨ ਮੂਠਾ, ਜਿਸ ਨੇ ਆਪਣਾ ਹੁਕਮ ਬਣਾਇਆ ਸਰਬ ਤੋਂ ਖਦਾ ਤਿੰਨ ਪਾਇਆ। ਅਗਣਤ ਸਾਹੁ ਆਪਣੀ ਦੇ ਰਾਸ, ਖਾਤ ਪਿਰਤ ਵਰਤੇ ਅਣਦੂ ਲਾਸ, ਆਪਣੀ ਅਮਾਨ ਕਿਸ਼ਬੌਰ ਸਾਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤਾ ਵੀ ਖੋਹੈ, ਬੋਰਸ ਕਾ ਵਿਸ਼ਵਾਸ ਨਾ ਹੋਵੇ, ਜਿਸ ਕੀ ਵਸਤੇ ਸਾਗਿਆ ਰੱਖਿਆ, ਪ੍ਰਭ ਕੀ ਆਗਿਆ ਮਾਨੈ ਮੱਥ ਹੈ, ਉਸ ਤੇ ਚੌਕਣ ਕਰੇ ਨਿਹਾਲ, ਨਾਨਕ ਸਾਹਿਬ ਸੁਰਾ ਦਿਆਲ, ਅਨਕ ਪੰਥ ਮਾਇਆ ਕਿ ਹੀਤ ਸਰ ਪਰ ਹੋਵਤ ਜਾਣ ਅਨੇਤ, ਬਿਰਖੀ ਸਹਿ ਸੁ ਰੰਗ ਲਾਵੈ, ਉਬਿਨ ਸਿਉ ਮਨ ਪਛਤਾਵੈ, ਜੋ ਦੀਸੈ ਸੁ ਚਾਲਣ ਹਾਰ ਲਪਟਣ ਤੇ ਅੰਦ ਅੰਧਾਰ ਬਟਾਵੂ ਸੁ ਜਲਾਵੈ, ਨੇਹ ਤੱਕ ਵਾਤ ਨਾ ਆਵੈ, ਕਿਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਧਨ ਧਨ ਕੁਟੰਬ ਸੁਭਾਇਆ, ਮਿਥਿਆ ਓ ਮੈਂ ਮਮਤਾ ਮਾਇਆ, ਮਿਥਿਆ ਰਾਜ ਉਬਣ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪ ਸੁਪਰ ਕਰਤ ਗੁਮਾਨ,

ਜੇ ਪ੍ਰਸ਼ਾਦ ਛਾਤੀ ਅੰਮ੍ਰਿਤ ਖਾਇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸ਼ਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰ ਪਰਮ ਗਤ ਪਾਵੈ, ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਤੇ ਆਏ ਸਦਾ ਮਨੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਯੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਤਵਰ ਲੁਭਾਵੈ, ਜੇ ਪ੍ਰਸਾਦ ਸੁਖ ਸੇ ਸੁਈਜੈ ਮਨ ਆਠ ਪੈਰ ਤਾਂ ਜਸ ਗਾ ਬੀਜੈ, ਜੇ ਪ੍ਰਸਾਦ ਤੇਰੋ ਰਹਿਤਾ ਜੇ ਪ੍ਰਸਾਦ ਤੁਸੀਂ ਸਭ ਕੋ ਮੰਨੈ ਮੁਕਤਾ ਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ

ਜੇ ਪ੍ਰਸਾਦ ਕਰੇ ਪੁਨ ਬੋਧਾਨ ਮਨ ਅਟਕਾਰ ਕਰ ਤਸਕਾ ਧਿਆਨ ਜੇ ਪ੍ਰਸਾਦ ਉਚਾਰ ਬਿਹਾਰੀ ਤਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਭੇਖਿਆ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਾ ਜੇ ਬਸਨਾ ਜੇ ਪ੍ਰਸਾਦ ਅਸਤਕਾਰ ਚਲੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੁਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਨਮ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਭਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਓ ਰਾਜ ਜੇ ਪ੍ਰਸਾਦ ਸਭ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ

ਸਾਧਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੋ ਜਲੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟਿਆ ਅਭਿਮਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੂਜੇ ਪ੍ਰਭ ਨੇਰਾ ਸਾਧ ਸੰਗ ਸਭ ਓਤਨ ਮੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਉਪਰ ਜਤਨ ਸਾਧਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭਾ ਸਮਾਣੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਖਤੂ ਧਾਵੈ ਸਾਧ ਸੰਗ ਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਹੀ ਘੁੰਮਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਤਾਪ ਸਾਧਕ ਸੰਗ ਤਰੇ ਸਭ ਬਾਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧਕ ਸੰਗ ਨ ਕਬੂ ਧਾਵੈ ਸਾਧ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ ਸਾਧਕ ਸੰਗ ਬਸੈ ਤਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੇ ਸਭ ਧਰਮੋ ਸਾਧਕ ਸੰਗ ਕੇਵਲ ਪਾਰ ਬ੍ਰਹਮੋ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਿਆ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਮੀਤ ਕੁਟਮ ਨਿਸਤਾਰੈ ਸਾਧੂ ਕੇ ਸੰਗ ਸੁਤਰ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਤੁਰ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਾਹੀਂ ਕਿਸ਼ ਕਾਲ ਦਰਸ਼ਨ ਪੇੜ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ ਸਾਧਕ ਸੰਗ ਇਹਾ ਉਹਾਂ ਸੁਹੇਲਾ ਸਾਧ ਸੰਗ ਬਿਸ਼ਰ ਤਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਦੇ ਸਾਧ ਸੁਨ ਰਸੈ ਸਾਧਕ ਸੰਗ ਸੁਨੂੰ ਹਰ ਨਾਉ ਸਾਧ ਸੰਗਰ ਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਨਾਈ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉੱਚੀ ਸਾਧਕ ਸੋਭਾ ਮੂਚ

0: ਸਾਰਾ ਜਵੰਤਰ ਨਾਮ ਸਰ ਮੈਂ ਭੇਖਿਆ ਭਗਵਾਨ ਨਿਮਖ ਨਿਮ ਠਾਕੁਰ ਨਮਸਕਾਰ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ ਮਿੱਥਿਆ ਨਾ ਹੀ ਦੱਸਣਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰ ਰੂਪ ਨਾ ਭੇਖਿਆ ਨੇਤਰ ਸਾਧ ਟਹਿਲ ਸੰਸੰਗ ਹੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵੇਖਿਆ ਪਰਾ ਰਹਿ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀਤ ਪੰਚ ਦੋਗ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤੀ ਤੁਮ ਸੰਗ੍ਰਹਿ ਚ ਮਨ ਤਨੰਤਰ ਸਿਮਰਨ ਗੋਪਾਲ ਸਭ ਪ੍ਰਭੁ ਕਿਰਪਾਲ ਆਪ ਦ੍ਰਿੜੇ ਨਾਮ ਜਪਾਵੈ ਨਾਨਕ ਉਹ ਵੈਸਨੋ ਪ੍ਰਮੁਖਤ ਪਾਵੈ ਭਗਵਤੀ ਭਗੰਦ ਭਗ ਕਰ ਅੰਗ ਸਗਲ ਦੇ ਅੱਗੇ ਦੁਸ਼ਕਾ ਸੰਗ ਬੰਤੇ ਬਿਨ ਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮਣ ਸਾਧ ਸੰਗ ਪਾਪਾ ਮਲ ਕੋਵੈ ਤਿਸ ਭਗਤੀ ਕੀ ਮਤ ਤੁਮ ਹੋਵੈ ਭਗਵੰਤ ਕੀ ਡਾਲ ਕਰਨ ਤਨੀਤ ਮਨ ਤਨ ਰੁਪਏ ਵਿਸ਼ਨੂੰ ਪ੍ਰੀਤ ਹਰ ਕੇ ਚਰਨ ਹਰਿ ਵਸਾਵੈ ਨਾਨਕ ਸਭ ਭਗਤੀ ਭਗੰਦ ਕੋ ਪਾਵੈ ਸੋ ਪੁਨ ਜੁਮਨ ਪ੍ਰਬੋਧ ਰਾਮ ਨਾਮ ਤੁਮ ਸੋਦੈ

ਤਿਸ ਦਾਸ ਕੋ ਸਭ ਸੋਝੀ ਪਰੇ ਸਗਲ ਸੰਗ ਆਤਮ ਉਦਾਸ ਐਸੇ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮ ਤਾਵੇ ਜੀਵਨ ਮੁਖ ਸੋ ਕਹਾਵੇ ਤੈਸਾ ਹਰਖ ਤੈਸਾ ਸੋਗ ਸਦਾਨੰਦ ਤੈ ਨਾਯੋਗ ਤੈਸਾ ਸੁਰਨ ਤੈਸੇ ਸੁਮਾਟੀ ਤੈਸਾ ਅੰਮ੍ਰਿਤ ਤੈਸੇ ਵਿਖਟ ਤੈਸਾ ਮਹਾਨ ਤੈਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਹਿ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜੇ ਜਿਤ ਕਾ ਰਾਖੇ ਤੈਸਾ ਤੇ ਨਾਵ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੇ ਸੋਈ ਹੁਣ ਹੋ ਗਏ ਪਸਰੂ ਆਪ ਹਣ ਤਰੰਗ ਲਖਣ ਜਾਏ ਪਾਰ ਬ੍ਰਹਮ ਕੇ ਰੰਗ ਦੈਸੀ ਮਾਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼

ਕਈ ਕੋਟ ਪੈ ਵੈਰਾਗੀ ਰਾਮ ਨਾਮ ਸੰਗਤਿਨ ਨੂੰ ਲਾਗੇ। ਕਈ ਕੋਟ ਪ੍ਰਭ ਖੋ ਖੋਜਨ ਤੇ ਆਤਮੈ ਭਾਰ ਮੁਲਹਨ ਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸ। ਕਈ ਕੋਟ ਮੰਗੈ ਸਤਸੰਗ ਪਾਰ ਬਿਮਤਨ ਲਾਗਾ ਰੰਗ ਜਿਨ ਕੋ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ। ਕਈ ਕੋਟ ਖਾਣੀ ਰਖੰਡੇ ਕਈ ਕੋਟ ਆਕਾਸ਼ ਮੰਡੇ ਕਈ ਕੋਟ ਅਵਤਾਰੇ ਕਈ ਜੁਗਤ ਕਿਨੋ ਵਿਸਤਾਰ। ਕਈ ਬਾਹਰ ਪਸਰੇ ਪਾਸਾਰ ਸਦਾ ਸਦਾ ਏਕੰਕਾਰ ਕਈ ਕੋਟ ਕਿਨੇ ਬੋਪਾਤ ਪ੍ਰਭਤ ਪ੍ਰਮਾ ਸਮਾਤਾ ਕੰਤ ਨ ਜਾਣੇ ਕੋਇ ਆਪੇ ਆਪ ਨਾਨਕ ਕਰੋ ਸੋਇ। ਕਈ ਕੋਟ ਪਾਰ ਬਿਮ ਕੇ ਦਾਸ ਤਿਨੋ ਤੇ ਆਤਮ ਬਰਗਾਸ ਕਈ ਕੋਟ ਤਤ ਕਵੇ ਤੇ ਸਦਾ ਨਿਹਰ ਕੋ ਨੇਤਰੇ। ਕਈ ਕੋਟ ਨਾਮ ਰਸ ਬੀ ਅਮਰ ਪੈ ਸਤ ਸਦੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਦ ਸਮਾਵੇ।

ਪਾਵੇ ਸੋਇ ਅਸ਼ਪਦੀ ਕਰਨ ਕਰਾਵਣ ਕਰਣੇ ਜੋਗ ਜੋਤਿਸ ਪਾਵੇ ਸੋਈ ਹੋ ਖਣ ਮੈਂ ਤਾਪ ਥਾ ਪਣਾਰ ਅੰਤਨੀ ਕਿਜ ਪਾਰਾ ਵਾਰ ਹੁਕਮੇ ਤਾਰਾ ਦਰਹਾਵੇ ਹੁਕਮੇ ਉਜੇ ਕੁਮ ਸਮਾਵੇ ਹੁਕਮੇ ਉਚ ਨਿਜ ਵਿਹਾਰ ਕੁਣ ਕਰਨ

ਸਾਸਤਰਾ ਕੇ ਪ੍ਰਭਾਵਿਤ ਹਰ ਗੁਣ ਬਾਖੇ ਪ੍ਰਭਾਵਿਤ ਪਤ ਸਾਰੇ ਆਪ ਕਰੇ ਆਪਣ ਵਿਚਾਰੇ ਦੁਆ ਸਰਿਆ ਕਾ ਸੁਆਮੀ ਫਿਰ ਲੈ ਵਿਖੇ ਅੰਤਰ ਜਾ ਜੋ ਭਾਵ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਆਵਣ ਆਵੇ ਹੋ ਮਨੁੱਖ ਤੇ ਕਿਆ ਹੋਇਆ ਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਆਤਮੇ ਤਾਂ ਸਭ ਕੁਛ ਲੈ ਜੋ ਤਿਸ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੇ ਰਚੇ ਜੇ ਜਾਣ ਕੇ ਆਪਣੇ ਬਚੇ ਭਰਮੇ ਭੁੱਲਾ ਦਿਸਾਵੇ ਨੁਖਮਾ ਚਾਰ ਗੁਣ ਫੜਿਆ।

ਕਰ ਕਿਰਪਾ ਜੀ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨੂੰ ਹਾਜ ਜਾ ਕਾ ਦ੍ਰਿਸ਼ ਕਛ ਨਹੀਂ ਆਵੇ ਤੇ ਸਤਕਾਲ ਦਾ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਣ ਗਿਣੇ ਜਗਦੀਸ਼ ਜੀਓ ਪਿੰਡ ਸਭ ਦਿਸ ਕੀ ਰਾਸ ਘਟ ਘਟ ਪੂਰਮ ਬਰਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੇ ਦੇਖ ਬੜਾਈ ਇਸ ਕਾ ਬਲ ਨਾਈ ਸਹਾਤ ਕਰਨ ਕਰਾਮ ਸਰਵ ਕੁਣਾ ਤੇ ਆਗਿਆ ਕਾਰੀ ਵਿਪਰਾ ਜੀਓ ਜੋ ਤਿਸ ਭਾਵੇ ਸੋਈ ਹੁਣਦੀ ਹੈ ਕਹੂੰ ਉੱਚ ਨਿਜ ਮੈਂ ਵਸੇ ਕਹੂੰ ਸੋਖ ਹਰ ਖਰੰਗ ਵਸੇ ਕਹੂੰ ਨਿਨਚਨ ਵਿਹਾਰ ਕਹੂੰ ਉਗਾਸ ਵਿਹਾਰ ਕਹੂੰ ਬੇਤਾ ਬ੍ਰਹਮਚਾਰ ਨਾਨਕਿਆ ਮਿਲਾ ਬਨਹਾਰ ਕਹੂੰ ਨਿਰਤ ਕਰੇ ਵੋ ਪਾਤ ਕਹੂੰ ਸੋ ਰਹਿ ਦਿਨ ਰਾਤ ਕਹੂੰ ਮਾਂ ਕਰੋ ਵਿਕਰਾਲ ਕਹੂੰ ਸਰਵ ਕਿਉਂ ਤਰਵਾਲ ਕਹੂੰ ਹੋਏ ਭਾਰ ਰਾਜਾ ਕਹੂੰ ਭੇ ਘਰ ਨਿਜ ਕਾ ਸਾਜਾ ਕਹੂੰ ਆਪ ਕਿਰਤ ਮੈਂ ਆਵੇ ਕਹੂੰ ਭਲਾ ਭਲਾ ਕਹਾਵੇ ਜੋ ਪ੍ਰਭ ਰੱਖੇ ਤੇ ਵੀ ਰਾਏ ਗੁਰੂ ਪ੍ਰਸਾਦ ਨਾਨਕ ਸਜ ਕਹੇ ਕਹੂੰ ਹੋਏ ਪੰਡਤ ਕਰੇ ਵਿਖਿਆਨ ਕਹੂੰ ਮੋਹਨ ਤਾਰੀ ਲਾ ਵਿਥਿਆਨ ਕਹੂੰ ਤੜ ਤਿੜਤ ਇਸ਼ਨਾਨ ਕਹੂੰ ਸਿਰ ਸਾਧ ਮੁਖ ਗਿਆਨ ਕਹੂੰ ਕੀੜ ਹਸਤੰਗ ਹੋਏ ਜੀ ਆਣ ਕਜੋਣ ਭਰਮੇ ਪਰਮਈਆ ਨਾਨਾ ਰੂਜੂ ਸੰਗ ਦਿਖਾਵੇ ਜੋ ਪ੍ਰਭਾਵੇ ਤੇ ਨੂੰ ਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਣ ਕੋਏ ਕਹੂੰ ਸਾਧ ਸੰਗ ਦੇ ਭਾਵੇ ਸਤਸੰਗ ਦੇ ਭਾਵ ਨਾ ਹੋਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਨੂੰ ਨਾਨਕ ਨਹੀਂ ਵਿਨਾਸ਼ ਮਨ ਤਨ ਨਾਮ ਰਤੀ ਕਰੰਗ ਸਦਾ ਵਸੇ ਪਾਰੂੰ ਕੇ ਸੰਗ ਜੋ ਜਲ ਮੰਜਲ ਆਇ ਕਟਾਨਾ ਤੇ ਜੋਤੀ ਸੰਗ ਜੋ ਸਮਾਨਾ ਮਿਟ ਕੇ ਕਵਣ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਤ ਗੁਰਬਾਨ ਸਲੋਕ ਸੁਖੀ ਵਸੇ ਮਸਕੀਨੀ ਆਇ ਆਪ ਨਿਵਾਰ ਤਲੇ ਬੜੇ ਬੜੇ ਅੰਕਾਰੀਆਂ ਨਾਨਕ ਗਰਭ ਗਲੇ ਅਸਪਤੀ ਜਿਸ ਕੈ ਅੰਤਰਾਜ ਮਾਨ ਸੋ ਨਰਖ ਪਾਤੀਓ ਸੋ ਆਨ ਜੋ ਜਾਨੇ ਮੈਂ ਜੋ ਗੁਣਵਾਨ ਸੋ ਤੁਸਤਾ ਕਾ ਜਨ ਆਪਸ ਕੋ ਕਰਵੰਤ ਕਹਾਵੈ ਜਨਮ ਮਰੇ ਬੋਜਨ ਪਰਮਾਵੈ ਧਨ ਭੂਮਿਕਾ ਜੋ ਕਰੇ ਕੁਮਾਨ ਸੋ ਮੂਰਖੰਦਾ ਗਿਆ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕੀਆ ਮੁਕਤਾ ਕੇ ਸੁਖ ਪਾਵੇ ਤੁਮ ਮੰਤਾ ਹੋਏ ਕਰ ਕਰਵਾਵੇ ਤੈਨੂੰ ਸਮਾਨ ਕਰ ਸੰਗਣਾ ਜਾਵੇ ਬਹੁ ਲਸਕਰ ਮਾਣਕ ਉੱਪਰ ਕਰੇ ਆਸ ਪਲ ਪਿੱਤਰਤਾ ਕਹੋ ਵਿਨਾਸ਼ ਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜਾਏ ਸੰਬੰਧ ਕਿਸੇ ਨੇ ਬਦੇ ਆਪ ਓਂਕਾਰੀ ਧਰਮ ਰਾਜ ਦੇ ਕਰੇ ਖੁਆਰੀ ਗੁਰਪ੍ਰਸਾਦ ਜਾ ਕੇ ਮਿਟੇ ਮਾਨ ਸੋ ਜਾਨਾ ਤਰਕੀ ਪ੍ਰਵਾਨ ਕੋਟ ਕਰਮ ਕਰੇ ਕੋਟ ਕਰਮ ਕਰੇ ਉਤਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਓਂਕਾਰ ਨਰਕ ਸਰੂਪ ਫਿਰ ਫਿਰੇ ਉਤਾਰੰ ਚਤਨ ਕਰੇ ਹੱਥ ਦਰਵੇ ਹਰ ਦਰ ਕੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤੁਸੇ ਭਲਾਈ ਨੂੰ ਪੁਣਿਆਵੇ ਸਰਬ ਕਰੇ ਜਾ ਕਮਣ ਹੋਏ ਕਹੋ ਨਾਨਕ ਦਾ ਕਿ ਨਿਰਮਲ ਸੋਏ ਜਾਵ ਲੋਕ ਜਾਣੇ ਮੁਝ ਤੇ ਕਛ ਹੋਇਆ ਤਾਂ ਉਸ ਕੋ ਸੁਖਣਾਈ ਕੋਏ ਜਾਵੇ ਜਾਣੇ ਮੈਂ ਕੁਛ ਕਰਤਾ ਤਾਵਲਾ ਕਰ ਜੁਣ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਾਵਲਾ ਚੱਲਣਾ ਏ ਚੇਤ ਜਬ ਲਗ ਮੋਹ ਮੋਹਨ ਸੰਘਮਾਏ ਤਾਵ ਲੋਕ ਤਨ ਮਲਾ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰੂ ਪ੍ਰਸਾਦ ਨਾਲ ਖੋ ਛੁੱਟੇ ਸਹਿਸ ਕੜੇ ਲਾ ਕੁੜ ਧਾਵੇ ਤ੍ਰਿਪਤ ਨਹਾਵੇ ਮਾਇਆ ਪਾਛੇ ਪਾਵੇ ਅਨੁਭੋਗ ਵਿਖਿਆ ਕੇ ਕਰੇ ਤਣੇ ਤ੍ਰਿਪਤਾਵੇ ਖਬ ਕਮਰੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਖਨ ਮੋਰਥ ਬਿਰਥੇ ਸਭ ਕਾ ਜੇ ਨਾਮ ਰੰਗ ਸਰ ਸੁਖੋਏ ਬੜਭਾਗੀ ਕਿਸੇ ਪ੍ਰਾਪਤ

ਕਰਨ ਕਰਾਉਣ ਆਪਿਆ ਸਦਾ ਸਾ ਨਾਮ ਖਰਦਾ ਕਰਨ ਕਰਾਉਣ ਕਰਨ ਹਾਰੇ ਇਸ ਕੇ ਆਤਮਾ ਵਿਚਾਰ ਜੈਸੀ ਦਿਸ਼ਕੇ ਦਸਾ ਆਪਿਆ ਪਾਪ ਰਸੋਏ ਜੋ ਕਿਸੀ ਨੇ ਸੋ ਆਪਣੇ ਰੰਗ ਸਭ ਤੋਂ ਦੂਰ ਸਭੂ ਕੇ ਸੰਗ ਬੂਜਾ ਦੇਖੇ ਕਰ ਵਿਵੇਕ ਕਾ ਪੈ ਕਾ ਪੈ ਅਨੇਕ ਮਰਨ ਬਿਨਸੇ ਆਪਣ ਸਾਜ ਨਾਨਕ ਸਦੀ ਰਹਿ ਸਮਾਇ ਆਪ ਉਦੇਸੇ ਸਮਝੇ ਆਪ ਆਪੇ ਰਚਾ ਸਭ ਕੇ ਸਾਥ ਆਪ ਕਿਨੋ ਆਪਣੇ ਸਾਰ ਸਭ ਕਾ ਸੁਸਕਾ ਕਰਨੇ ਹਾਰ ਉਸਤੇ ਭਿੰਨ ਕਹੋ ਕੁਛ ਹੋਏ ਤਾਂ ਤਨੰਤਰ ਕੈ ਸੋਏ ਆਪਣੇ ਚਲਦਾ ਕਰਨੇ ਹਾਰ ਕਹੋ ਤਾਂ ਕਰੇ ਰੰਗੇ ਅਪਾਰ ਮਨ ਮੈਂ ਆਪਣ ਆਪਣੇ ਮਾਂ ਨਾਲ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਿਨੇ ਵਖੇ ਹਨ ਸੱਚ ਸੱਚ ਸੱਚ ਸਭ ਕਿਨਾ ਕੁੜਮ ਦੇ ਕਿਨ ਬਿਰਲੇ ਚੀਨਾ ਭਲਾ ਭਲਾ ਭਲਾ ਥਰ ਰੂਪ ਆ ਸੁੰਦਰ ਆ ਪਾਰਣ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਣ ਉਖਿਆਣ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਪਣਵੀ ਸਲੋਕ ਸੰਤ ਸ਼ਰਨ ਜੋ ਜਨ ਪਰ ਸੋਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਯਾਰ ਜਕਟੈ ਸੰਤ ਕੇ ਦੁਖਨ ਜਮ ਤਨੇ ਛੁਟੈ ਸੰਤ ਕੇ ਦੁਖਨ ਸੁਖ ਦਾ ਵਾਇ ਸੰਤ ਕੇ ਦੁਖਨ ਨਰਕ ਮੈਂ ਵਾਇ ਸੰਤ ਕੇ ਦੁਖਨ ਮਾਤ ਹੋਏ ਮਲੀਨ ਸੰਤ ਕੇ ਦੁਖਨ ਸੁਭ ਬਾਤੇ ਹੀਨ ਸੰਤ ਕੇ ਤਕ ਰੱਖੇ ਨਾ ਕੋਈ ਸੰਤ ਕੇ ਦੁਖਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦ ਕਵੀ ਤਾਰੇ ਸੰਤ ਕੇ ਦੁਖਨ ਤੈ ਮੁਖ ਪਵੇ ਸੰਤਨ ਕੇ ਦੁਖਨ ਕਾਗ ਜੁਲਵੇ ਸੰਤ ਕੇ ਦੁਖਨ ਸਰਬ ਜੁਣ ਪਾਏ ਸੰਤ ਕੇ ਦੁਖਨ ਤ੍ਰਿਗਤ ਜੁਣ ਕਿਰਮਾਏ ਸੰਤ ਕੇ ਸੰਤਨ ਕੇ ਦੁਖਨ ਤਿਸ ਨਾਮ ਜਲੈ ਸੰਤ ਕੇ ਦੁਖਨ ਸਭ ਕੋ ਚਲੈ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨਹੀਂ ਚਿਨ ਚਾਏ ਸੰਤੋ ਕੀ ਗਾਥਾ ਕੋ ਨਾਹੇ ਨਾਨਕ ਸੰਤ ਪਾਵੇ ਤਉ ਵਿਗਤ ਪਾਏ ਸੰਤ ਕਾ ਨਿੰਦਕ ਮਾਤ ਧਾਈ ਸੰਤ ਕ ਨਿੰਦਕ ਡਿਗ ਨਾ ਪਾਏ ਸੰਤ ਕ ਨਿੰਦਕ ਮਾਤ ਆਰਾ ਸੰਤ ਪਰਮੇਸ਼ਰ ਮਾਰਾ ਸੰਤ ਕ ਨਿੰਦਕ ਰਾਜ ਤੇ ਹੀਨ ਸੰਤ ਕ ਨਿੰਦਕ ਦੁਖੀ ਆਰ ਦੀਨ ਸੰਤ ਕ ਨਿੰਦਕ ਸਰਵ ਰੋਗ ਸੰਤ ਕ ਨਿੰਦਕ ਸਦਾ ਵਿਜੋਗ ਸੰਤ ਕ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵ ਤਾਪਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸੰਤ ਕੇ ਦੁਖੀ ਗੁਸਾ ਤਿਆ ਗਏ ਸੰਤ ਕੇ ਦੁਖੀ ਗੋਸਾਣ ਲੱਗ ਗਏ ਸੰਤ ਕੇ ਦੁਖੀ ਗੋਸਾ ਤਿਆ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕੇ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋਲ ਡਾਣ ਲੱਗ ਗਏ ਸੰਤ ਕੇ ਦੁਖੀ ਕੋ ਸਭ ਤਿਆ ਗਏ ਸੰਤ ਕਾ ਦੁਖੀ ਮੈਂ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨ ਮੈਂ ਮਰੇ ਸੰਤ ਕੀ ਦੁਖਣਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾ ਠਾਉ ਨਾਨਕ ਸੰਤ ਭਾਵਤਾ ਲੈ ਮਿਲਾਏ ਸੰਤ ਕੇ ਦੁਖੀ ਅੰਬੀ ਤੇ ਟੁੱਟੈ ਸੰਤ ਕੇ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਉਧਿਆਨ ਪਰਮਾਈਐ ਸੰਤ ਕੇ ਦੁਖੀ ਉਜੜ ਪਾਈਐ ਸੰਤ ਕੇ ਦੁਖੀ ਅੰਤਰ ਤੇ ਥੋਥਾ ਜੋ ਸਾਸੁਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਜੜਕ ਜਿਨਾ ਆਪਣ ਬੀਜਾ ਪੇ ਖਾਏ ਸੰਤ ਕੇ ਦੁਖੀ ਕਰਨ ਰਖਣ ਹਾਰ ਨਾਨਕ ਸੰਤ ਭਾਵਤਾਂ ਦੇ ਉਭਾਰ ਸੰਤ ਕਾ ਦੁਖੀ ਉਂਬਿਲ ਲਾਏ ਜੋ ਜਲ ਵਿਹੀਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਉ ਕੀ ਦਿਨੇ ਤ੍ਰਾਪੈ ਸੰਤ ਕਾ ਦੁਖੀ ਚੁਟੇ ਕਿਰਲਾ ਜੂ ਬੁਆਰ ਤਿਲਖੀ ਤਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਦੁੱਖ ਸਦਮਿਥਿਆ ਕੈਦ ਕੀਰਤਨੰਦ ਕਾ ਧੁਰੀ ਮਾਇਆ ਨਾਨਕ ਜੋਤ ਸੁਭਾਵੈ ਸੋਏ ਥੇ ਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਿਲਣ ਜਵਾਈ ਸੰਤ ਕੇ ਦੁਖੀ ਪੂਜਨ ਆਸਾ ਸੰਤ ਦੁਖੀ ਚਲੇ ਨਿਰਾਸਾ ਸੰਤ ਕੇ ਦੁਖ ਨਾ ਤਿਸ਼ਟੇ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਇਆ ਕੀਰਤਨ ਮਿੱਟੇ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸਕੋ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਸਤਿਗੁਰੋ ਦਿਨ ਨਾਤ ਤਿਸੇ ਤੇ ਆਓ ਸਾਸ ਗਿਰਾ ਸਭ ਕੁਛ ਵਰਤੇ ਤਿਸਕਾ ਕੀ ਆ ਜੈਸਾ ਕਰੇ ਤੈਸਾ ਕੋਥੀ ਆ ਆਪਣਾ ਖੇ ਲਭ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ

ਮਨ ਕੀ ਟੇਕ ਬਿਸ਼ਤੀ ਸਭ ਜਾਣ ਦੇਵਣ ਕੋ ਇੱਕੇ ਭਗਵਾਨ ਜਿਸ ਕੈ ਦੀਏ ਰਹੇ ਗਾਏ ਬਹੁਣ ਤਿਸਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਨ ਕੇ ਕਿਸਨਾ ਹੀ ਹਾਥ ਤਿਸਕਾ ਹੁਕਮ ਉਹ ਸੁਖੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਬ੍ਰਸ ਹੋਏ ਨਾਨਕ ਵਿਘਨ ਲਾਗੇ ਕੋਏ ਉਸਤ ਮਨ ਮੈਂ ਕਰਨ ਅੰਕਾਰ ਕਰ ਮਨ ਮੇਰੇ ਸਦ ਬਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰੜੈ ਜੀਓ ਨੈਨੋ ਵੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਬਾਪ ਜਪੀ ਅਰਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰ ਕੇ ਨਾਨਕ ਉਜਲ ਮੱਥਾ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੇ ਸੰਸਾਰ ਮਨ ਧਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਉਤੇ ਸੁਖੀ ਕੋ ਇੱਕ ਪਛਾਣੇ ਤੁਧ ਕੀ ਸੋਜੀ ਜਾਣ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰੂ ਪ੍ਰਸਾਦ ਆਪਣੇ ਸੂਜੇ ਤਿਸ ਕੀ ਜਾਨੋ ਤਿਸਨਾ ਬੂਜੇ ਸਾਧ ਸੰਗ ਹਰ ਹਰ ਜਸ ਕੈਥ ਸਰਵ ਰੋਗ ਤੇ ਵਰ ਜਨ ਰਹਿਤ ਅਣ ਦਿਨ ਕੀਰਤਨ ਕੇ ਲੋਖਿਆਣ ਕਿਸ ਮੈਂ ਸੋ ਨਿਰਵਾਣ ਏਕ ਉਪਰ ਤਿਸ ਜਨ ਕੀ ਆਸਾ ਤਿਸ ਕੀ ਕੱਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੇ ਸਮਾਨ ਭੂਖ ਨਾਨਕ ਤਿਸ ਨਾ ਲਾਗੈ ਦੁਖ ਜਿਸ ਕੋ ਹਰ ਭਵ ਮੰਚ ਤੇ ਆਵੇ।

ਜਿਆ ਗੁਰ ਪ੍ਰਸਾਦਾ ਸਭ ਜਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇ ਅਸਤੂਲ ਨਾ ਕਿ ਜਨਮੇ ਨਾ ਕਿਛ ਮਰੇ ਆਪਣਾ ਚਲ ਤੇ ਆਪ ਹੀ ਕਰੇ ਆਮ ਜਾਮ ਦ੍ਰਿਸ਼ ਦ੍ਰਿਸ਼ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਣਜੁਗ ਰਾਜ ਥਾਪ ਥਾਪ ਅਵਨਾਸੀ ਨਾਇ ਕਿਛ ਖੰਡ ਧਾਰਨ ਧਾਰਿਓ ਬ੍ਰਹਮੰਡ ਅਲਖ ਭੇ ਪੁਰਖ ਪ੍ਰਤਾਪ ਆਪ ਜਪਾਇ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਵੰਤ ਸੁਖ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਭ ਉਧਾਰਨ ਪ੍ਰਭ ਕੇ ਸੇਵਕ ਦੂਖ ਸਾਰਨ ਆਪੇ ਮਿਲ ਲਏ ਕਿਰਪਾਲ ਗੁਰ ਕਾ ਸ਼ਬਦ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੈ ਵਡਭਾਗੈ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖ ਉੱਤਮ ਕਰ ਮਾਨ ਜੋ ਕੁਛ ਕਰੈ ਸੋਏ ਸੁਖ ਜੋ ਕੁਛ ਕਰੈ ਸੁ ਪ੍ਰਭ ਕੇ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸਬਾਏ ਹੋਏ ਸੋਏ ਕਰਨੇ ਹਾਲ ਪਛਾਣੇ ਸੋਏ ਪ੍ਰਭ ਕਾ ਕੀਆ ਜੜ ਮੀਰ ਲਗਾਨਾ ਜੈਸਾ ਸਤ ਐਸਾ ਦਿਸ਼ਟਾਨਾ ਜਿਸ ਤੇ ਵਜੇ ਦਿਸਮਾਏ ਸਮਾਏ ਸੁਖ ਨਿਧਾਨ ਉਨਹੂੰ ਬਣਿਆ

ਟੂਟੀ ਕਾਨਨ ਹਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਮਨ ਮਾਇ ਤਿਸ ਤੇ ਵਿਰਥਾ ਕੋਈ ਨਾਨ ਰੇ ਮਨ ਮੇਰੇ ਸੁਧਾਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀ ਆਖ ਸੁਣਾਏ ਜੇ ਸੋ ਪ੍ਰਾਣੀ ਲੋਚੈ ਕੋਇ ਤਿਸ ਬਿਨਾ ਇਤਰੇ ਕਿਛ ਕਾਮ ਗਤ ਨਾਨਕ ਜਾਪੀ ਕਰਨਾ ਰੂਪਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋ ਸਲ ਘਟ ਸੋ ਹੈ ਧਨਵੰਤਾ ਕੈ ਕੋ ਗਰਬੈ ਜਨ ਸਭ ਕੁਛ ਤਿਸ ਕਰ ਦੀ ਦਰਬੈ ਅਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬੈ ਦਾਤਾਰਤੀ ਦੀਨ ਹਰ ਜਾਨੀ ਗਵਾ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੁਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥਾਮਣ ਤੋ ਗੁਰ ਕਾ ਸ਼ਬਦ ਮਣੇ ਅਸਥਾਮਣ ਜੋ ਪਾਖਾਨ ਨਾਵ ਚੜ ਤਰੇ ਪ੍ਰਾਣੀ ਗੁਰ ਚੰਨ ਲਖਤ ਨਿਸਤਰੇ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ।

ਮਨ ਮੋਰੇ ਕਾ ਬਿਲਾਏ ਪੁਰ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰੇ ਅਗਰ ਤਿਆਗ ਤੂ ਤੇ ਸਚ ਤਾਰ ਜੋ ਕਛ ਕਰੇ ਸੋਇ ਸੁਖਮਾਨ ਭੁੱਲਾ ਕਹਿ ਫਿਰੇ ਅਜਾਣ ਕੌਣ ਵਸਤਾਏ ਤੇਰਾ ਸੰਗ ਲਪਟ ਰਹੁ ਰਸ ਲੋਭੀ ਪਤੰਗ ਰਾਮ ਨਾਮ ਜਪਿ ਹਿਰਦੇ ਮਾਇ ਨਾਨਕ ਪੈਸਾ ਪਾਸੇ ਤੀ ਗਰਦਾਇ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਨ ਲੈ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤੈ ਸੰਚਾਲਿਆ ਵਰ ਕਹਿ ਵਖਿਆ ਜੰਜਾਲ ਧਨ ਧਨ ਕੈ ਸਭ ਕੋਏ ਮੁਖ ਉਜਲ ਅਰਦਰ ਕੈ ਸੋਏ ਇਹੋ ਅਪਾਰ ਬਿਰਲਾ ਅਪਾਰੇ ਨਾਨਕ ਤਾ ਕੈ ਸਤ ਬਲ ਹਾਰੇ ਚਰਨ ਸਾਧ ਕੇ ਧੋਏ ਤੋ ਬਿਰ ਸਾਧ ਕੋ ਆਪਣਾ ਜੀਉ ਸਾਧ ਧੂਰ ਕਰੋ ਇਸਨਾਨ ਸਾਧ ਬਰਜਾਏ ਕੁਰਬਾਨ ਸਾਸ ਵਡਭਾਗੀ ਪਾਈ ਸਾਧ ਸੰਗਰ ਕੀਰਤਨ ਗਾਏ ਨੂੰ ਬਿਗੰਤੇ ਸਾਧੂ ਰਾਖੇ ਹਰ ਗੁਣ ਗਾਏ ਮਰਤਰਾਸ ਚਾਖੈ ਉੜ ਗਏ ਸੰਤੈ ਦਰੇ ਆਇਆ ਸਰਬ ਸੁਖ ਨਾਨਕ ਤੇ ਪਾਏ ਮਿਹਨਤ ਕੋ ਜੀਵਾ ਲਣਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਨ ਧਨ ਜਾ ਕੇ ਦ੍ਰਿਸ਼ਟੀ ਮਾਏ ਪ੍ਰੋੜਖੇ ਕਰ ਲੈ ਨਾ ਪਾਏ ਸਭ ਕੀ ਤਿਸਕਾ ਕਰਨੇ ਜੋਗ ਤਿਸ ਬੰਦੂ ਸਰ ਹੋ ਅਨਹੋਗ ਜਪ ਜਨ ਸਦਾ ਸਦਾ ਦਿੰਦਾ ਨੀ ਸਭ ਤੇ ਨਿਰਮਲੇ ਕਰਨੀ

ਚਲਤ ਕਰੇ ਖਿਨ ਮਾਏ ਪੂਰ ਪੂਰਨ ਸਭ ਉਠਾਏ ਨਾਨਾ ਵਿਦ ਕਰ ਬਣਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘਟ ਦਿਸਕੇ ਸਭ ਦਿਸਕੇ ਠਾਓ ਜਪ ਜਪ ਜੀਵੇ ਨਾਨਕ ਕਰਨ ਆਓ ਨਾਮ ਕੁਤਾਰੇ ਸਗਲੇ ਜੰਤ ਨਾਮ ਕੁਤਾਰੇ ਖੰਡ ਬ੍ਰਹਮੰਡ ਨਾਮ ਕੁਤਾਰੇ ਸਮਰਥ ਵੇਦ ਪੁਰਾਣ ਨਾਮ ਕੁਤਾਰੇ ਸੁਣਨ ਕੇ ਅੰਤਿਆ ਨਾਮ ਕੁਤਾਰੇ ਕਸਪਤਾਲ ਨਾਮ ਕੁਤਾਰੇ ਸਗਲੇ ਅਖਾਰ ਨਾਮ ਕੁਤਾਰੇ ਪੁਰੀਆਂ ਸਭਾਵ ਨਾਮ ਕੇ ਸੰਗਤਰੇ ਸੰਸਰਨ ਕਰ ਕਿਰਪਾ ਸਿ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਕਤ ਪਾਏ ਰੂਪ ਸਤ ਜਾਕ ਸਤ ਸਾਨ ਪੁਰਖ ਸਤ ਕੇਵਲ ਪ੍ਰਦਾਨ ਕਰ ਤੂ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾ ਸਮਾਣੀ ਸਤਿਕਰਮ ਜਾ ਕੀ ਰਚਨਾ ਸਤ ਮੂਲ ਸਤ ਸਤਵਤ ਸਤਿਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਇ ਤਿਸੇ ਸਭ ਵਾਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਿਰਦੇ ਪ੍ਰਵੇ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤਾ ਕੀ ਕਦ ਹੋਏ ਆਪ ਸਤ ਕੀਆਂ ਸਭ ਸਤ ਆਪੇ ਜਾਣੇ ਆਪਣੇ ਮਿਤ ਗਤ ਜਿਸ ਕੇ ਸਿਰ ਸੁ ਕਰਨੇ ਹਾਰ ਬੂਝ ਕਰਤ ਵਿਚਾਰ ਕਰਤੇ ਕੀਮਤ ਨ ਜਾਣੇ ਕੀ ਆ ਨਾਨਕ ਜੋ ਤੇ ਭਾਵੇ ਸੋ ਵਰਤੀ ਆ ਬਿਸਮਣ ਬਿਸਮਭੈ ਬਿਸਮਾਦ ਜਿਨ ਬੁਝਿਆ ਤੇ ਸਾਇ ਸਵਾਦ ਪ੍ਰਭ ਕੇ ਰੰਗ ਰਾਜਨ ਲੈ ਗੁਰ ਕੇ ਵਚਨ ਪਦਾਰਥ ਲੈ ਉਹ ਦਾਤੇ ਦੁੱਖ ਕਟਨਹਾਰ ਜਾਂ ਕਿਸ ਤਰ੍ਹਾਂ ਸੰਸਾਰ ਜਨ ਕਾ ਸੇਵਕ ਸੋੜ ਭਾਗੀ ਜਨ ਕੇ ਸੰਗ ਲਿਓ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫੁਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੇ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਉਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਆਵਣਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭੁਤਾ ਸੁਰਤ ਸਤ ਸਤ ਜਾ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਈ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਤੇ ਜਿਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਣਿਆ ਜਾ ਕਰੇ ਦੇ ਵਿਸਵਾਸ ਪ੍ਰਵਿਆ ਤਤ ਗਿਆਨ ਤਿਸ ਮਨ ਪ੍ਰਗਟਾਏ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਦੇ ਬੁਝਾ ਤੇ ਸਮਾਜ ਸਮਾਨਾ ਵਸਤ ਮਾਜ ਲੇ ਵਸਤ ਕਢਾਏ ਤਾਂ ਕੋ ਭਿੰਨ ਨਾ ਕਹਿ ਨਾ ਜਾਏ ਬੂਜੇ ਬੂਜਨ ਹਰ ਵਿਵੇਕ ਨਾਰਾਇਣ ਮਿਲੇ ਨਾਨਕੇਖ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਰੀ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰਾਉ ਸੇਵਕ ਕੋ ਪ੍ਰਭਾਲਨ ਹਰ ਸੇਵਕ ਹੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਦਿਆ ਪ੍ਰਭ ਤਾਰੇ ਨਾਨਕ ਸੋ ਸੇਵਕ ਸਾ ਸਾ ਸਮਾਰੇ ਆਪਣੇ ਜਨ ਕਾ ਪਰਦਾ ਢਾਕੇ ਹੁਣ ਸੇਵਕ ਹੀ ਸਰ ਪਾ ਰਾਖੇ ਆਪਣੇ ਦਾਸ ਕੋ ਦੇਵ ਬੜਾਏ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੇ ਤਾਂ ਕੀ ਗੱਲ ਮੇਰੇ ਕੋਈ ਨਾ ਲੱਖ ਪ੍ਰਭੂ ਕੇ ਸੇਵਕ ਕੋ ਗੁਣ ਪਹੁੰਚੇ ਪ੍ਰਭੂ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਏ ਆ ਨਾਨਕ ਸੋ ਸੇਵਕ ਦਾ ਦਿਸ ਪਟਾਏ ਨਿੱਕੀ ਕੀ ਰੀਮਾ ਕਰ ਲਾਖੇ ਬਸਮ ਕਰੇ ਲਖ ਰਸਕਰ ਕੋਲ ਲਾਖੇ ਜਿਸ ਕਾ ਸਾਸਨ ਕੱਢਦੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਨ ਯਤਨ ਕਰਤ ਪੋ ਭਾਤ ਜਿਸ ਕੇ ਕਰਤ ਬਿਰਥੇ ਜਾਤ ਮਰਨ ਰੱਖੇ ਔਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪਣਾਨ ਕਰੋੜ ਖਬਿਡਾਣੀ ਬਾਰੰਬਾਰ ਬਰ ਪਵ ਜ ਪੀਏ ਪੀ ਅਮਰਤੇ ਮੰਤ ਅੰਦਰ ਪੀ ਨਾਮ ਰਤਨ ਜਿਨ ਕੁਨੋ ਖਪਾਇਆ ਤਿਸ ਕੇ ਚਾਉ ਨਹੀਂ ਦਿਸਤਾ ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਵਿਧਾਨੇ ਮੰਤਾ ਨਾਮੇ ਨਾਮ ਸਮਾਨੇ ਉਠੋ ਬੈਠੋ ਸੋਤ ਨਾਮ ਕਹੋ ਨਾਮ ਜਨ ਕੇ ਸਦਕਾਮ ਬੋਲੋ ਜਾਜੇ ਵੱਧ ਨਾਦ ਪ੍ਰਭੂ ਨੇ ਜਨ ਕੀ ਨੀ ਦਾਤ ਕਰੇ ਭਗਤਿਆ ਤੁਮਕੇ ਜਾਏ ਪ੍ਰਭੂ ਨੇ ਸੋਰੈ ਸਮਾਏ ਜੋ ਹੋਆ ਹੋ ਸੋ ਜਾਣੇ ਪ੍ਰਭੂ ਨੇ ਕਹੁ ਕੁਣ ਬਛਾਣੇ ਤਿਸ ਕੀ ਮਹਿਮਾ ਕੌਣ ਵਖਾਨੋ ਤਿਸ ਕਹੁ ਕੁਣ ਕਹਿ ਕੁਣ ਜਾਣ ਆਠ ਪਰ ਪ੍ਰਭੂ ਸਹਿਜੂਰ ਹੈ ਕਹੋ ਨਾਨਕ ਸ਼ੀਨ ਪੂਰ ਹੈ ਮਨ ਮੇਰੇ ਤਿਨ ਕੀ ਓੜ ਲਏ ਮਨ ਧਨ ਆਪਣਾ ਤਿਨ ਜਾਂਦੇ ਜਿਨ ਜਨ ਆਪਣਾ ਪ੍ਰਭੂ ਸ਼ਾਤਾ ਸੁਣ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੇ ਦਰ ਸਭ ਪਾਪ ਮਿਟਾਵੇ ਅਵਰ ਸਿਆਣ ਸਗਲੀ ਸਾਰ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਹੋਈ ਤੇਰਾ ਨਾਨਕ ਤਿਸ ਜਨ ਕੀ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿਖ ਉਦਰੇ ਨਾਨਕ ਹਰ ਗੁਣ ਗਾਉ ਅਸਪਦੀ ਸਤਿਗੁਰ ਸਿੱਖੀ ਕਰੇ ਪ੍ਰਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਾਲੀ ਰਹੇ ਗੁਰਬਚਨੀ ਹਰ ਨਾਮ ਸਿਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖ ਕੋ ਨਾਮ ਤੰਦੇ ਗੁਰ ਕਾ ਸਿੱਖ ਉੜ ਭਾਗੀ ਹੈ ਸਤਿਗੁਰ ਸਿੱਖ ਅਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗੇ ਮਨ ਮੇ ਸਹੇ ਆਪਸ ਕੋ ਕਰ ਕਛੁਨ ਜਨਾਵੇ ਹਰ ਹਰ ਨਾਮ ਦੇ ਸਾ ਦਿਆ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕੇ ਕਾਰਜ ਰਾ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸਿਆਵ ਕਰੇ ਨਾਨਕ ਸੋ ਸੇਵਾ ਗੁਰ ਕੀ ਮਤ ਲੈ
ਬੀਸ ਵਿਸਵੇ ਗੁਰੂ ਕਾ ਮਨ ਮਾਨੇ ਸੋ ਸਿਵ ਪਰਮੇਸ਼ਰ ਕੀ ਕਾ ਜਾਣੇ ਸੋ ਸਤਿਗੁਰੂ ਜੀ ਦੇ ਹਰ ਨਾਵਨ ਕੁਬਾਰ ਗੁਰੂ ਕੋ ਬਲ ਜਾ ਸਵਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਮੇ ਕਿ ਆਪਣੇ ਕਿਸ ਭਰਮ ਸਹਿ ਸਿਆਣ ਬਲੈ ਨ ਜਾਈਏ ਨਾਨਕ ਐਸਾ ਗੁਰੂ ਭਾਗੀ ਪਾਈ ਸਫਲ ਦਰਸ਼ਨ ਪੇਕਤ ਪੁਨੀਤ ਪਰਸਤ ਚਨ ਕਤ ਨਿਰਮਰੀਤ ਪੇਠਨ ਸੰਗਰਾਮ ਗੁੰਡਵੇ ਪਾਰ ਗੁਣ ਕੀ ਦਰ ਕੇ ਗਵੇ ਸੁਣ ਕਰ ਵਚਨ ਕਰਨੇ ਅਖਾਨੇ ਮਨ ਸੰਤੋਖ ਆਤਮ ਪਤਿਆਨੈ ਪੂਰਾ ਗੁਰ ਅਖਿਓ ਜਾਖਾ ਮੰਤ੍ਰ ਅਮਰਦਿਸ਼ ਪੇ ਕੇ ਅਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾਨਕ ਜਿਸ ਪਾਵੇ ਤਿਸ ਲਈ ਮਿਲਾਏ ਜੇ ਪਾਏ ਕੁਸਤਾ ਤਨ ਏਕ ਸਤਿਪੁਰਖ ਪੂਰਨ ਬਵਹਿ ਕਾਹੂ ਕੋਲ ਨ ਪਹੁੰਚਤ ਬਾਣੀ ਅਗਮ ਗੋਚਰ ਪਾ ਨਿਰਬਾਣੀ ਨਿਰਹਾਰ ਨਿਰਵਾਰ ਸੁਖਦਾਏ ਤਾਂ ਕੀ ਕੀਮਤ ਕਿਰਨ ਪਾਏ ਨੂੰ ਭਗਤ ਬੰਧਨਿਤ ਕਰੇ ਚਰਨ ਕੁਣ ਬਿਰਦੇ ਸਿਮਰੈ ਸਤਿਵਲਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਸਫਰੋ ਜੁਗਨ ਆਰਸ ਪਾਵੇ ਜਨ ਕੋਏ ਅੰਮ੍ਰਿਤ ਪੀ ਅੰਮ੍ਰਿਤ ਸੋਏ ਉਸ ਸੁਰ ਕਾ ਨਾਇਕ ਦੇ ਵਿਨਾਸ਼ ਜਾ ਕੇ ਮਨ ਪਵਟੇ ਹੁੰਦਾ ਸਿਆਠ ਪੈਰ ਹਰ ਕਰ ਨਾਮ ਲੈ ਸੱਚ ਉਦੈ ਸੇਵਕ ਉਦੈ ਮੂੰਹ ਮਾਇ ਕੇ ਸੰਗ ਨ ਲੈ ਮਨ ਮੈ ਰਾਖੇ ਹਰ ਹਰੇ ਕੰਧਕਾਰ ਦੀਪਕ ਵਰਗਾਸੇ ਨਾਨਕ ਪਰ ਮੋਹ ਤੁਕ ਤੈ ਤੇ ਨਾਸੇ ਤਪਤ ਮਾਇ ਠੰਡ ਵਰਤਾ ਜਨ ਪਿਆ ਦੁਖ ਨਾਠੇ ਪਾਏ ਜਨਮ ਮਰਨ ਕੇ ਮਿਟੇਂਦੇ ਸੇ ਸਾਧੂ ਗਏ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਵਸੈ ਸਗਲ ਵਿਆਤਮਾਨਕ ਤੇ ਖੈ ਨਸੈ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਦਵ ਨਾਮ ਰਾਇ ਚਿਤ ਪਾਏ ਚੁੱਕੇ ਭ੍ਰਮ ਗਵਨੇ ਸੁਨ ਨਾਨਕ ਹਰ ਹਰ ਜਸ ਸਰਗੁਣ ਨਿਰਗੁਣ ਆਪ ਸਰਗੁਣ ਪਿਓਈ ਕਲਾ ਧਾਰਜਨ ਸਗਲੀ ਮੋਇ ਆਪਣੇ ਜਰ ਪਰ ਆਪਣਾ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਈ ਕੋਇ ਸਰਨ ਬਰੰਤਰ ਕੋ ਸੋਇਆ ਖੁਦ ਰਹਿ ਰੂਪ ਰੰਗ ਭੈ ਬਿਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ ਕਲਤਾਰੀ ਅਨਕਬਾਰ ਨਾਨਕ ਗੁਲਹਾਰੀ ਸਲੋਕ ਸਾਥ ਨ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ ਸਵੇ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰਨਾਮ ਧਾਰਾ ਗੁਰਪਾ ਸਵਾਮੀ ਦੇ ਵਿਸਾਰੋ ਚਰਨ ਕਰ ਮਹਿਰ ਤਾਰ ਕਰਨ ਕਾਰਨ ਸੁਭਰਾ ਸਮਰਾਤ ਦ੍ਰਿੜ ਕਰ ਕਹੋ ਨਾਮ ਹਰ ਵਾਤੇ ਤਨ ਸੰਚੋ ਭਗਵੰਤ ਸੰਜਨਾ ਕਰ ਨਿਰਮਲ ਮੰਥ ਏਕ ਆਸ ਰਾਖੋ ਮਨ ਮਾਇ ਸਰਵ ਰੂਪ ਨਾਨਕ ਮਿਲ ਜਾਏ ਜਿਸ ਧਨ ਕੋ ਚਾਲ ਗੁਣ ਰਸਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਕੋ ਨਿਤ ਬਾਦਸ਼ਾਹ ਮੀ ਸੋ ਸੁਖ ਸਾਧੂ ਸੰਗ ਕਰੀ ਜਿਸ ਬਾਕੋ ਕਰੇ ਭਲੀ ਕਰਨੀ ਸਾਸੋ ਬਜਰ ਕੀ ਸ਼ਰਣੀ ਅਣਗੋ ਬਾਵੀ ਰੋਗ ਨਾ ਜਾਏ ਰੋਗ ਮੜੇ ਰੋਕਤ ਲਾਏ ਸਰਮ ਧਾਨ ਮੈਂ ਹਰ ਨਾਮ ਧਾਨ ਜਪ ਨਾਨਕ ਦਰ ਕੀ ਪ੍ਰਵਾਨ ਮਨ ਪ੍ਰਬੋਧ ਹਰ ਨਾਚ ਦਾ ਜਿਸ ਧਾਰ ਤੇ ਆਵੇ ਠਾਏ ਤਾਂ ਕੋ ਵਿਘਨ ਲਾ ਕੇ ਕੋਏ ਜਾ ਕੇ ਦਿਵਸ ਅਰ ਸੋਏ ਕਲਤਾ ਤੀ ਠੰਡ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨਸੇ ਪੂਰਨ ਆਸ ਭਗਤ ਪਾਏ ਆਤਮ ਬਰਗਾਸ ਜਿਤ ਕਰ ਜਾਏ ਵਸੇ ਵਿਨਾਸੀ ਕੋ ਨਾਨਕ ਘਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗੁਣ ਮਿਟੇ ਪ੍ਰਭ ਸੇ ਵਿਆਪ ਤੇ ਅਕਸ਼ਣ ਗੁਰ ਦੇ ਮ੍ਰਿਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਉਧਾਰ ਅਣਕ ਪਾਵ ਨ ਛੁੱਟ ਨ ਹਾਰੇ ਸਿਮਰ ਸਾਧ ਦੇ ਵਿਚਾਰੇ ਹਰ ਕੀ ਬਾਤ ਗੁਰੂ ਮਨ ਲਾਏ ਮਨ ਬੰਸਤ ਨਾਮ ਖੁੱਲ ਪਾਏ ਸੰਗ ਨਾ ਚਾਲ ਤੇਰੇ ਧਨਾ ਦੁਖਿਆ ਲਪਟਾਵੇ ਮੂਰਖ ਮਣਾ ਸੁਤ ਮੇਤ ਪ੍ਰਭੂ ਮਨਤਾਇਨ ਤੇ ਤਉ ਹੁਣ ਕਮ ਸਨਾਥ ਰਾਜ ਰੰਗ ਮਾਇਆ ਵਿਸਾਰ ਤੇ ਕਹੋ ਕੌਣ ਛੁਟਕਾਰ ਸਹਿਸਤੀ ਰੱਥ ਸਵਾਰੀ ਝੂਠਾ ਡੰਮ ਝੂਠ ਪਾਸਾਰ ਜਿਣ ਦੀਏ ਤੇ ਸੋਜ ਨਾ ਵਿਗਾਨਾ ਨਾਮ ਸਾਰ ਨਾਨਕ ਖੁਸ਼ਤਾਨਾ ਗੁਰ ਕੀ ਮਾਤੂ ਲੈ ਆਣੇ ਭਗਤ ਬਨਾ ਬੂਟੂ ਬੇਸ਼ਾਣੇ ਹਰ ਕੀ ਭਗਤ ਕਰੋ ਮਨ ਮੀ ਨਿਰਮਲ ਹੋਏ ਤੁਮਾਰੋ ਜੀ ਜਨਮ ਗੁਣ ਰਾਖੋ ਹੁਣ ਮਾਇ ਜਨਮ ਜਨਮ ਕੇ ਲਿਖ ਜਾਏ ਆਪ ਜਪੋ ਪ੍ਰਣਾਮ ਜਪਾਓ ਸੁਮਤ ਕਹਿਤ ਰਹਿਤ ਕਦ ਪਾਓ ਸਾਰ ਪੁੱਤ ਸਰ ਕੁਣ ਆਓ ਸਹਿ ਸੁਭਾ ਨਾਨਕ ਗੁਣ ਗਾ ਗੁਣ ਗਾਓ ਤੜੇ ਤੁਰ ਸਮੈਲ ਬਿਹਨ ਜਾਏ ਹੋਮੇ ਫੈਲ ਹੋ ਚੰਦ ਵਿਸੈ ਸੁਖ ਨਾਲ ਸਾਸ ਕਰਾ ਸਰ ਨਾਮ ਸੰਭਾਲ ਸਾਠ ਸਿਆਣ ਸਗਲੀ ਮਨ ਸਾਧ ਸੰਭਾਵੇ ਸਹਿ ਜਾਣਾ ਹਰ ਪੁੰਜੀ ਸੰਤ ਕਰੋ ਬਿਆਰੀਆਂ ਸੁਖ ਦਰ ਗਏ ਜੈਕਾਰ ਸਰਨ ਅੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਾਲਾ ਇੱਕ ਸਿਮਰੇ ਘੁੰਮਣ ਆਏ ਇੱਕ ਸਕੇ ਗੁਣ ਗਾਉਣ ਅੰਤ ਮਨ ਧਨ ਜਾਪੇ ਭਗਵੰਤ ਏਕੋ ਏਕ ਕਰਿਆ ਪੂਰਨ ਪੂਰਿਆ ਪ੍ਰਭਿਆ ਅਣਕ ਵਿਸਤਾਰ ਇੱਕ ਤਿਵੇ ਏਕ ਰਾਤ ਪ੍ਰਾਸ਼ਤ ਗਏ ਮੰਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭੈ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਨਾ ਅਸ਼ਟਪਦੇ ਜਾ ਚੁਕਦਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਉ ਹਰ ਨਾਮ ਸਾਧਨਾ ਕੀ ਮੰਗੋ ਧੂਰ ਪਾਰ ਪਰਮੇਸ਼ਰ ਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਧ ਸਾਧ ਪ੍ਰਭ ਤੁਮੇ ਤੇ ਆਓ ਚਰਨ ਕਮਲ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੇ ਨਿਤ ਨੀਤ ਇਹ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਮਾ ਸੁਖ ਹੋਏ ਹਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਜੇ ਚਾਓ ਸਾਧ ਗਏ ਸੰਗ ਪਰੇ ਸਰਨ ਸਭ ਤਿਆਗ ਅੰਤਰ ਪਰ ਗਾ ਸੰਤ ਨੇ ਬਲਾਕ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਸੁਖੋਏ ਸੇਵਕ ਕੀ ਮਨਸਾ ਪੂਰੀ ਫਏ ਸਤਿਗੁਰ ਤੇ ਨਿਰਮਲ ਮਤ ਲਏ ਜਨ ਕੋ ਪ੍ਰਭ ਹੋਏ ਉਦੇ ਆਲ ਸੇਵਕ ਨੂੰ ਸਦਾ ਨਿਹਾਲ
ਬੰਧਨ ਕਾਰਨ ਮੁਕ ਜਨ ਬਧਾਇਆ ਜਨਮ ਮਰਨ ਦੁਖ ਪ੍ਰਮ ਗਏ ਛੁਪਨੇ ਸਰਦਾ ਸਾਹਿਬ ਪੂਰੀ ਰਾਵ ਰਿਆ ਸਤ ਸੰਗ ਹਰੁ ਜੀ ਹਜ਼ੂਰੀ ਜਿਸ ਕਾ ਸਤ ਨਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੇ ਵਿਸਰੇ ਘਾਲ ਨਾ ਪਾਨੇ ਸੋ ਕੁਛ ਰਹਿ ਕੀਆ ਜਾਨੇ ਸੋ ਕੁਛ ਸਭ ਕੁਛ ਦੀਆ ਸੋ ਕੁਛ ਰਹਿ ਜੀਵਨ ਜੀਆ ਸੋ ਕੇ ਵਿਸਰੇ ਅਗਨ ਮਰਾਖੇ ਗੁਰ ਪ੍ਰਸਾਦ ਕੋ ਵਿਡਾ ਲਾਖੇ ਸੋ ਕੁਛ ਰਹਿ ਜੀ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਗਾਢੇ ਗੁਰਪੁਰੇ ਤਾਤੇ ਬੁਝਾਇਆ ਪ੍ਰਭੇ ਭਨ ਨਾਨਕ ਅੰਤਿਆ ਸਾਧਨ ਸੰਤ ਕਰੋਏ ਕਾਮ ਅੰਤਿਆ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਹਰਨਾਮ ਜਪਾਓ ਭਗਤ ਪਾਤਰੇ ਸੰਸਾਰ ਬਿਨ ਭਗਤੀ ਜਨੋ ਸੇਸ਼ਾਰ ਸਰਵ ਕਲਿਆਣ ਸੁਖ ਨਿਤ ਨਾਮ ਬੁੱਢੇ ਜਾਤ ਪਾਏ ਸਰਾਮ ਸਗੋ ਦੁਖ ਆਵਤ ਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰਮ ਰਾਜਾ ਮੰਤਨ ਅੰਤਰੀ ਸੁਭਾਵ ਨੇਤਰੋ ਵੇਗ ਦਰ ਸੁਖ ਹੋਏ ਮਨ ਵਿਖੇ ਸਾਹ ਚਰਨ ਤੋਏ ਭਗਤ ਨਾ ਕੇ ਮੰਤਨ ਅੰਗ ਬਿਰਲਾ ਕੋ ਪਾਵ ਸੰਗ ਏਕ ਭਗਤੀ ਜੇ ਕਰਮਾਇਆ ਗੁਰ ਪ੍ਰਸਾਦ ਨਾਮ ਜਪਲੇ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਤੇ ਸਭ ਸਮਾਏ ਪ੍ਰਭਖਸ਼ਣ ਦੀਨ ਦਿਆਲ ਭਗਤ ਵਸਲ ਸਦਾ ਕਿਰਪਾਲ ਅਨਾਥ ਨੰਦ ਗੋਬਿੰਦ ਗੋਪਾਲ ਸਰਬ ਘੜਾ ਕਰ ਪ੍ਰਤਾਲ ਆਤ ਪ੍ਰਭ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਧਾਰ ਜੋ ਜੋ ਜੋ ਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਆਮ ਨਿਰਗੁਣ ਯਾਰ ਨੀ ਚੜਾ ਨਾਲ ਕੁਮਰੀ ਸ਼ਰਨ ਪ੍ਰਭ ਭਗਵਾਨ ਸਰਬ ਬੈਕੁੰਡ ਮੁਕਤ ਮੁਕ ਪਾਏ ਨਿਮ ਕਰਕੇ ਗਾਇਨ ਘਰਾਜ ਪਕੁੜੇ ਆਏ ਯਾਰ ਕੇ ਨਾਮ ਕੋਈ ਕਥਾ ਮਨ ਬਾਏ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰਾਨੀ ਭਲੀ ਸੁਖਣੀ ਸੋਭਾ ਧਨਵੰਦਿਰ ਤੇ ਵਸੇ ਪ੍ਰਣ ਗੁਰਮਨ ਸਾਹ ਸੰਗ ਪ੍ਰਭ ਦੇ ਅਨੁਵਾਸ ਸਰਬ ਸੁਖਨਾਨ ਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਮ ਸਮਾਧੀ ਆਪ ਆਪਣ ਗਿਆ ਨਾਨਕਾ ਆਪੇ ਹੀ ਫਿਰ ਜਾ ਪਸ਼ਪਤੀ ਜਬ ਆਕਾਰ ਕਿਸ਼ਨਾ ਦਿਸ਼ੇਤਾ ਪਾਪਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਨ ਸੁਨ ਸਮਾਤਾ ਬੈਰ ਬਲੋਕੇ ਸੰਕਮਾਦ ਜਬ ਇਸ ਕਾ ਵਰਣ ਚੇ ਨਾ ਜਾਪਤੇ ਤਾ ਹਰ ਸੁਖ ਕਿਸੇ ਵਿਆਪ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਾ ਮੋਹ ਕਾਂਕ ਸੋਤ ਭਰਮ ਆਪਣ ਕੇ ਲਿਆ ਵਰਤੀ ਜਾ ਨਾਨੀ ਕਰਨੇ ਹਾਰਨ ਦੂਜਾ ਜਾ ਪ੍ਰਭ ਕੇ ਧਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਣੀ ਜਬ ਇਕ ਰਕਮ ਅਫਾਰ ਤਬ ਨਰਕ ਰੂਪ ਕੋਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸਵਾਇ ਤਬ ਸੁ ਸੁਖ ਕੋ ਉਠਾਇ ਜਬ ਆਪੇ ਆਪ ਆਪਣੀ ਜੋ ਧਰ ਹੈ ਤਬ ਕਣ ਰੁਕਾਵੇ ਤਬ ਕਣ ਜਬ ਆਪੇ ਆਪ ਆਪਣੀ ਜੋ ਧਰ ਹੈ ਤਬ ਕਮ ਨਿਡਰ ਕੌਣ ਕਦ ਡਰੇ ਆਪਣ ਚਲਦਾ ਕਰਨ ਯਾਰ ਨਾਨਕ ਠਾਕ ਰਕਮ ਅਫਾਰ ਅਵਨਾ ਸਿ ਜੁਗ ਆਪਣੇ ਆਸਨ ਤਾ ਜਨ ਮਰਨ ਕੋ ਕਾ ਬਿਨਾ ਸੰਸ ਪੂਰਨ ਕਰਤਾ ਪ੍ਰਭ ਸੋਏ ਜਮ ਤਰਾਸ ਕੀ ਕੋਕ ਸੋਹੇ ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸਬੋ ਸਦ ਲੇਖਾ ਜਬ ਨਾਥ ਨਿਰੰਜਨ ਗੋਚਰ ਗਾ ਦੇ ਤਾ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਰਦਾ ਨਾਨਕ ਆਪਨ ਰੂਪ ਆਪ ਹੀ ਵਰਜਾ ਜੈ ਨਿਰਮਲ ਪੁਰਖ ਪ੍ਰਪਤ ਹੋਤਾ ਤੈ ਮਹਿਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਮਾਂ ਜੈ ਸਰੂਪ ਕੇਲ ਜਗਦੀਸ਼ ਤੈ ਛੱਡ ਥਿ ਲਗਤ ਕਹੋ ਕੇਸ ਜੈ ਜੋ ਸਰੂਪੀ ਜੋ ਸੰਗ ਸਮਾਵੇ ਤੈ ਕਿਸੇ ਭੂਕਮ ਤ੍ਰਿਪਤਾਵੇ ਕਰਨ ਕਰਾਵਣ ਕਿਰਣੇ ਹਾਰ ਨਾਨਕ ਕਰਤੇ ਕਰਨੇ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਾ ਕੌਣ ਮਾਏ ਭਾਵ ਮਿੱਤਰ ਸੁਦਵਾਏ ਜਾਂ ਸਰਵ ਕਲਾਪੇ ਪ੍ਰਵੀਨਤਾ ਵੇਖ ਤੇ ਕਹਾ ਕੋਚੇ ਜਬ ਆਪਣੇ ਆਪ ਅਵਤਾਰੇ ਤੋ ਸਗਨ ਸਗਨ ਕਾ ਵਿਚਾਰੇ ਜੈ ਆਪਣੇ ਉੱਚਾ ਆਪਣੇ ਆਪ ਨੇਰਾ ਤੈ ਕੌਣ ਠਾਕੁਰ ਮੂੰਗੇ ਚੇਰਾ ਬਿਸਮਨ ਬਿਸਮਰੈ ਸਮਾ ਦੇ ਨਾਨਕ ਆਪਣੀ ਕਰ ਜਨ ਵਾਪ ਜੈ ਚਲੈ ਸਿਰ ਭੇ ਸਮਾਏ ਵਾਂ ਕਿਸੇ ਵਿਆਪ ਸਮਾਏ ਆਪਸ ਗੁਆ ਪੈ ਦੇ ਸੇ ਤੇ ਗੁਣ ਕਾ ਨਾਈ ਪ੍ਰਵੇ ਜੈ ਕਹੇ ਕਹੇ ਭਗਵੰਤਾ ਤੈ ਕੌਣ ਅਚੰਤ ਕਿਸ ਲਾਗੇ ਚਿੰਤਾ ਤੈ ਆਪਣੇ ਆਪ ਆਪ ਤਿਆਰ ਤੈ ਕੌਣ ਕਦੇ ਕੌਣ ਸੁਣੇ ਹਾਰਾ ਬਹੁ ਬੈਨ ਤੂੰ ਤੇ ਉੱਚਾ ਨਾਨਕ ਆਪਸ ਗੁਆ ਪੇ ਬਹੁ ਉੱਚਾ ਜੈ ਆਪ ਰਚੋ ਪ੍ਰਪੰਚਾਕਾਰ ਤੈ ਗੁਣ ਮੈਂ ਕਿੰਨਾ ਵਿਸਤਾਰ ਪਾਪਨ ਤੈ ਭਈ ਕਾ ਕਹੋ ਨਰ ਕੋ ਸੁਰੂ ਮਛਾਪ ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ ਦੁੱਖ ਸੁਖ ਮਾਨ ਅਪਮਾਨ ਪ੍ਰਕਾਰ ਕੇ ਵਖਿਆਨ ਆਪਨ ਖੇਰ ਆਪ ਕਰ ਦੇਖੇ ਖੇਲ ਸੰਕੁਚੈ ਤੋ ਨਾਨਕ ਕਹਿ ਜੈ ਭਗਤ ਭਗਤ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੋ ਪਾ ਕਹਿ ਆਪੇ ਦਣੇ ਨੂੰ ਕਿਸੋ ਬਾਣੂ ਬਣੀ ਆਪੇ ਕਹੋ ਤੇ ਕਰਨ ਚੋ ਜੈ ਪੇ ਰਸ ਭੋਗ ਨਿਰਜੋ ਜਿਸ ਭਾਵ ਤੁਸੀਂ ਆਪਣਾ ਲਾਵੇ ਜਿਸ ਭਾਵ ਤੁਸੀਂ ਖੇਲ ਖਿਲਾਵੇ ਬੇਸ਼ੁਮਾਰ ਥਾਕ ਨਾ ਤੋਲਿਆ ਜਿਉਂ ਬੁਲਾਓ ਤਿਉਂ ਨਾਨਕ ਦਾਸ ਬੋਲੇ ਸਲੋਕ।

ਦਾ ਵਿਸਥਾਰ ਜਾਤੀ ਸਭਾ ਤੋਂ ਸਿਰ ਸੁਭਾਏ ਆਪਣੇ ਬਾਣੀ ਲੈ ਸਮਾਏ ਤੁਮ ਤੇ ਭਿੰਨ ਨੇ ਕਿਛ ਹੋਏ ਆਪਨ ਸੂਸਾ ਜਗ ਫਰੋਏ ਜਾ ਕੋ ਪ੍ਰਭ ਜੀ ਵਾਪ ਜਾਏ ਸਤਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤ ਕਾ ਬੇਤਾ ਨਾਨਕ ਸਭ ਸਿਸ਼ ਕਾ ਜੇਤਾ ਜੀ ਅੰਤਰ ਸਭ ਤਾਂ ਕੇ ਆਦੀਨ ਦਿਆਲ ਨਾਥ ਕੋ ਨਾਥ ਜਿਸ ਰਾਕੇ ਤਿਸ ਕੋਈ ਨਾ ਮਾਰੇ ਸੋ ਮੋਹ ਸੁਮਣ ਸਾਰੇ ਤਿਸਤਾ ਜਵਰ ਕਾਂਕ ਹੋ ਜਾਏ ਸਭ ਸ੍ਰੀ ਮਨੋਰੰਜਨ ਰਾਏ ਜੀ ਕੀ ਯੁਗ ਜਾ ਕੇ ਸਭ ਹਾਥ ਅੰਤਰ ਬਾਹਰ ਜਨਮ ਸਾਧ ਗੁਣ ਨਿਧਾਨ ਬੇਨ ਤਾਰ ਨਾਨਕ ਦਾਸ ਦਾ ਬਲਿਆਰ ਪੂਰਨ ਪੂਰੇ ਦੇ ਆ ਸਭਰਤ ਕਿਰਪਾਲੇ ਆਪਣੇ ਕਰਤਵ ਜਾਣੇ ਆਪ ਅੰਦਰ ਜਾਮੀ ਰਿਆ ਪ੍ਰਤਪਾਲੇ ਜੀਨ ਵਫਾ ਜੋ ਜੁਲ ਚੁਸਤ ਸਿਥਿਆ ਜਿਸ ਭਾਵਤ ਜੀ ਲੈ ਮਿਲਾਏ ਭਗਤ ਕਰੇ ਹਰ ਕੇ ਕੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਜਾਣਿਆ ਜਨ ਲਾਗਾ ਰੇਖੇ ਨਾ ਤਿਸ ਕੀ ਆਸ ਨ ਬੈਠੀ ਜਾਏ ਸੇਵਕ ਉਹ ਸੇਵਾ ਆਪਣੇ ਕੁੰਭੁਜ ਪ੍ਰਮਤ ਪਾਏ ਸਥਿਤ ਪ੍ਰਣੀ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਧਨ ਪੁੱਜੇ ਗੁਰ ਕੇ ਪੈਰ ਲੋਕ ਸੁਕੇ ਪ੍ਰਲੋਕ ਸੁਹੈ ਲੈ ਨਾਨਕ ਹਰ ਪ੍ਰਾਵੇ ਆਪੇ ਮਿਲੇ ਸਾਸੰਗ ਕੁਲਣਾਂਦੇ ਗੁਣ ਗਾ ਪਰ ਪਰਮਾਨੰਦ ਰਾਮ ਨੰਦ ਕਰੋ ਵਿਚਾਰ ਦਿਲੋ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾ ਉਪਰਾਂ ਤ੍ਰਿਣ ਕੈ ਸੁਆ ਆਠ ਪੈਰ ਪਰਵੜੇ ਆਠ ਪਹਿਰ ਪਾਪ ਏਕੋ ਨੇਰਾ ਮਿਟੇ ਗਿਆਨ ਮਿਲ ਸਿੰਘ ਦੇਹਰਾ ਸੁਣ ਬਤੇ ਸਿਰ ਦੇ ਵਸਾਓ ਮਨ ਛੇ ਨਾਲ ਕੁਲ ਪਾਓ ਹਲ ਫਲ ਦੁਲੇ ਸੁਆ ਰਾਮ ਨਾਮ ਤ੍ਰੋੜਦਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਉਸ ਦਸ ਤੇ ਸਾਜ ਵਿਖਿਆ ਮਨ ਤਾਂ ਨਾਮ ਚੋਲ ਮਿਲਾਏ ਦੁੱਖ ਦਰਦ ਮਨ ਤੇ ਹੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਾ ਨੇ ਵਹਿ ਖੇਵ ਤੁਮਾਰੀ ਘਾਟੀ ਰੱਖੋ ਮਨ ਮਾਏ ਨਾਨਕ ਬਹੁ ਨਾ ਆਵੇ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਵੀਰੇ ਰੱਖਣ ਹਾਰ ਤੇ ਆਏ ਨਿਰਖੋ ਚ ਪੈ ਸਕਲ ਖੋਮਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪਰ ਰੱਖੇ ਤਿਸ ਨਾ ਹੀ ਦੁੱਖ ਨਾਮ ਜਬ ਮਨ ਹੋ ਅਸੋਕ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਕਸੂਰਾ ਨਾਨਕ ਤਾਂ ਕੇ ਗਾਰ ਪੂਰਾ ਮਤ ਪੂਰੇ ਅਮਰ ਜਾ ਕੇ ਦ੍ਰਿਸ਼ ਦਰਸ਼ਨ ਦੇਖ ਦੁਰਸ੍ਰਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਤਨ ਸੇਵਾ ਸੁਖ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਧ ਨਿਹਾਲ ਤਾਂ ਕਿੰਨੇ ਪਣੇ ਆਵਤ ਕਾਲ ਅਮਰ ਭਏ ਅਮਰਾ ਪਦ ਪਾਇ ਸਾਹ ਸੰਗ ਨਾਨਕ ਖੜਤਿਆ ਸਲੋਕ ਗਿਆਨ ਇੰਜਨ ਗੁਰ ਦਿਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਸੰਗ ਅੰਤਰ ਭਰਵ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਕਸਕਟਮਾਨ ਕੁਰੰਗ ਨਾਨ ਅੰਦਿਸ਼ਟਾ ਨਾਉਣ ਦਮਲ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਣ ਸਮਾਧਨ ਤਹਿ ਕਹਿਣ ਹਤ ਕਹਿ ਨਾਲ ਕਹਿਣ ਜੈ ਚਰੇ ਸਮਾਧ ਤਿੰਨ ਦੇਖਿਆ ਸੇ ਆਪ ਦਿਖਾਏ ਨਾਨਕ ਤੇ ਨਿਆਪ ਤੇ ਜਨ ਸੋ ਜੀ ਵਾਇ ਸੋ ਅੰਤਰ ਸੋ ਬਾਹਰ ਆਨੰਦ ਘੜ ਘੜ ਵਿਆਹ ਭਰਿਆ ਭਗਵਾਨ ਧਰਨ ਮੈਂ ਆਕਾਸ਼ ਪਿਆਲ ਸਭ ਲੋਕ ਪੂਰਨ ਪ੍ਰਤਪਾਲ ਬਣ ਤਨ ਪਰਬਤ ਹੈ ਪ੍ਰਭ ਜੈਸੀ ਆਗਿਆ ਤੈਸਾ ਕਰਮ ਪੁਣ ਪਾਣੀ ਵਿਆਹ ਸੰਤਨ ਮਾਏ ਚਾਰ ਕੁੰਡ ਦੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾ ਗੁਰਪ੍ਰਸਾਦ ਨਾਨਕ ਸੋਭਾ ਵੇਦ ਪ੍ਰਾਣ ਸਮਰਤ ਮੈਂ ਦੇਖ ਸਿਰ ਸੁਣ ਕਤਰਮਾਏ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਹੂ ਡੋਲੈ ਸਰਵ ਕਲਾ ਕਰਕੇ ਲੈ ਖੇਲ ਮੋਲ ਨਾਈ ਗੁਣੇ ਮੋਲ ਸਰਵ ਜੋਤ ਮੈਂ ਜਾਕੀ ਜੋ ਧਾਰਿਓ ਸਵਾਮੀ ਉਤਪਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮੈਂ ਵਿਸਾਸ ਸੰਜਨਾ ਕਾ ਭੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸੁਭ ਬਚਨ ਸਰਵ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੇ ਰਹਿ ਸਤ ਬਚਨ ਸਾਧੂ ਸਭ ਕੈ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਉਣ ਹਰ ਪਵ ਜਾਣੇ ਅੰਤਰ ਵਸੇ ਬਾਲ ਫੇ ਹੋਏ ਨਾਨਕ ਦਰਸ਼ਨ ਦੇ ਸਮਾਏ ਆਪ ਸਤ ਕੇ ਸਭ ਸਤ ਤਿਸ ਪ੍ਰਭ ਸਗਲੇ ਤਪਾ ਤਿਸ ਭਾਵਤਾ ਕਰੇ ਵਿਸਾਰ ਤਿਸ ਭਾਵਤਾ ਏਕ ਅੰਕਾਰ ਅਨੁਕਲਾ ਲਖਣ ਜਾਏ ਜਿਸ ਭਾਵਤੀ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਭਗਤ ਕਰੇ ਹਰ ਕੇ ਗੁਣ ਗਾਏ ਅਨਕ ਤਿਸ ਭਾਵਤੀ ਕਰੇ ਵਿਸਤਾਰ ਤਿਸ ਭਾਵਤਾ ਏਕ ਅੰਕਾਰ ਅਨੁਕਲਾ ਲਖਣ ਜਾਏ ਜਿਸ ਭਾਵਤੀ ਲੈ ਮਿਲਾਏ ਕੌਣ ਨਿਰਗੁਣੋਈਏ ਦੂਰ ਆ ਪਿਆ ਪਾ ਪ੍ਰਭੂਤ ਪੰਤਰ ਕਾ ਤੇਜ ਸਿਆ ਬੁਝਾਏ ਨਾਨਕ ਕੌਣ ਨਾਨਕ ਤੇ ਨਾ ਬੁਝਾਏ ਸਰਪੂਣ ਭੂਤਿਆ ਵਰਤਾਰਾ ਸਰਵਣੇ ਵਾਲਾ ਫੇਖਣਾ ਹਰ ਸਗਲ ਸਮੱਗਰੀ ਜਾ ਕਾ ਤਨ ਆਪਨ ਜਸ ਆਪ ਹੀ ਸੁਣਾ ਜਾਣੀ ਫਿਲਮ ਨਾ ਕਿਆ ਘਰ ਹੀ ਕਿੰਨੀ ਮਾਇ ਸਭ ਕੀਮਤ ਅਲਿਪ ਧੋਰੇ ਜੋ ਕੁਛ ਕਹਿਣਾ ਸੁਆ ਫੇ ਗਏ ਆ ਕੇ ਆਵੇ ਅੱਗੇ ਜਾਏ ਨਾਨਕ ਦਾ ਭਾਵੇ ਤਲੇ ਸਮਾਏ ਇਸ ਤੇ ਹੋਏ ਸੁਣਾਏ ਬੁਰਾ ਔਰ ਕਹੋ ਕਿ ਨਹੀਂ ਕੁਛ ਕਰਾ ਭਲਾ ਕਰ ਤੁਦਾ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤ ਪੋਤੇ ਆਪਣ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰੋ ਤਾਂ ਸੋਚੀ ਪਾਏ ਜਿਸ ਕਾ ਕੀ ਐਸਾ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਨ ਜੋ ਜਾਣੇ ਦੀ ਸਦਾ ਸੁਖੋਏ ਆਪ ਮਿਲਾਏ ਲਏ ਪ੍ਰਸ ਹੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਖ ਜਿਹਰੀ ਦੇ ਭਗਵਾਨ ਧਨ ਧਨ ਧਨ ਜਨਿਆ ਜਿਸ ਪ੍ਰਸਾਦ ਸਭ ਜਗਤ ਰਾਏ ਜਾਣੇ ਆਪਣ ਕਹੇ ਸੋ ਆਪ ਜਾਣ ਕੇ ਸੰਗਤ ਤੇ ਆਵੇ ਨਾ ਆਵਾ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਹ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਖਾ ਨਾਹ ਨਾਨਕ ਪੂਰਾ ਪਾਇਆ ਪੂਰੇ ਕੇ ਗੁਰੂ ਗਾਵਸਪਤੀ ਪੂਰੇ ਗੁਰੂ ਕਰਸ ਨੂੰ ਉਪਦੇਸ਼ ਪਾਲ ਪ੍ਰਭੂ ਕਿਰਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਪਿਤਰੇ ਚਿੰਦ
आसनंत आकुतरंग संजना की तुर मन मांगे आप छोड़ बेनती करो सासंग गिण सागर तर हरतन के वरले भंडार नारायण गुरुपुरे नमस्कार खेम कुशल सहजन सासंग पाज परमानंद नरक निवार उधार हो जियो गुण गोविंद अमृत रस पियो चेचे तो नारायण एक एक रूप जाके रंग ने गोपाल दमोदर दीन दयाल दुख भंजन पूर्ण कृपाल सिमर सिमर नाम बारंबार नानक जी कह उधार उत्तम सलोक सात के वचन अमली कला रतन संत कुमावती उधार आप तरह लोक ने सार सफल जीवन सफलता का संग जाके मन लग गहरा जय जय सौतनाथ वाजय सुन सुन करे प्रभु गाजे प्रगट गोपाल मात के माथे नानक कुदरे तिनके साथ शरण जोग सुन सर नहीं आए कर कृपा प्रभाव मिलाए मिटके बैर पै सब रे अमृत नाम सात संग लै सुप्रसन्न भय गुरुदेव पूर्ण हो सेवकी सेवयाल जंजाल विकार तरहते सराम नाम सुनो सुना कहते कर प्रसाद दया प्रभु धारी नानक ने भी खे हमारे प्रभु की सुख प्रसन्न भी सावधान का कर छे सुखमणि साहब गोबिंद गुरु नाम जिस मन बसे सुख निधान सर्व इच्छा ताकि पूर्ण होए प्रधान पुरख पर सब लय सब ते पाए स्थान बौरण होए आन जान हरतन काट चले जन सोए नानक से प्राप्त होए खेम शांतरी दिनाम निध बुद्ध ज्ञान सर्वता सिद्ध विद्या तप जोग प्रभु ध्यान ज्ञान श्रेष्ठ तुम स्नान चार पदार्थ कौन प्रकाश सब के मत सकल ते उदास सुंदर चतुर तत् का बेता समदर्शी एक दिष्ट हित ये फल ते जंग मुख बने गुरु नानक नाम वचन मन सुने दान पे मन को सब जुग में तो की गत होए गुरु गोविंद नाम तुन बाणी सिमर शास्त्र विद खाणी सकल मत अंत केवल हर नाम को भगत के मन विश्राम कोट परास सा संगड़े संत कृपा ते जम ते छुटे जाके मस्त क्रम प्रभाए सा सरण नानक ते आए जिस मन वसे तुने लाए परि तिस जने आवे हर भवचे जन्म भरता का दुख निवारे दुर्लभ दे तत्काल उधारे निर्मल शोभा अमृता की वाणी एक नाम मन में समाणी दुख रोग बिन से पै परम साध नाम निर्मलता के करम सब ते उच्चता की शोभा बणी नानक एह गुण नाम सुखमणि दुख रोग बिन से पै परम साध नाम निर्मलता के करम

Tudu. Bonus.

ਸਤਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਗੁਰਬਾਣੀ ਕਹਿ ਸੇਵਕ ਜਨ ਮਾਨੈ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਦਰ ਸੱਚਾ ਨੇਹੂ ਲਾਇਆ ਪ੍ਰੀਤਮੇ ਆਪਣੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ ਦਰਸ਼ਨ ਦੇਖ ਦੀ ਵਾਹਿਗੁਰੂ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਪਹਿਲਾਂ ਤੀਰਥ ਪ੍ਰਭ ਮੇਰਾ, ਦੇਹ ਨਾਮ ਕਰੇ ਆਪਣੇ ਚੇਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਪੰਜਵਾਂ, ਘਰ ਚੌਥਾ, ਚੌਪ ਦੇ ਓਂਕਾਰ, ਸਤਿਗੁਰੂ ਪ੍ਰਸਾਦ, ਸਾੜ ਸਗਲ ਸਿਆਣਪਾ, ਸਾਤ ਸਰਨੀ ਆਓ, ਪਾਰਕਣ ਪਰਮੇਸ਼ਵਰੋ, ਪ੍ਰਭੂ ਕੇ ਗੁਣ ਗਾਓ, ਰਿਚਿਤ ਚਰਨ ਕਮਲ ਅਰਾਤ, ਸਰਬ ਸੁਖ ਕਲਿਆਣ ਪਾਵੈ, ਮਿਟੇ ਸਗਲ ਉਪਾਦ ਰਹਾਉ, ਮਾਤ ਪਿਤਾ ਸੁਖਮੀਤ ਭਾਈ, ਤਿਸਪਨਾ ਨਹੀਂ ਕੋਏ, ਈਤ ਊਤ ਜੇ ਜੀ ਨਾਲ, ਸੰਗੀ ਸਰਬ ਰਵਿਆ ਸੋਏ, ਕੋਟ ਜਤਨ ਪਾ ਮਿਥਿਆ, ਕਿਸਨਾ ਆਵੇ ਕਾਮ, ਸਰਨ ਸਾਧੂ ਨਿਰਮਲਾ ਗਤ ਹੋਏ, ਪ੍ਰਭੂ ਪ੍ਰਭ ਕੇ ਨਾਮ, ਅਗਮ ਦਿਆਲ ਪ੍ਰਭੂ ਊਚਾ, ਸਰਨ ਸਾਧੂ ਜੋਗ ਪ੍ਰਭ ਨਾਨਕਾ, ਜਿਸ ਲਿਖਿਆ ਤੁਰ ਸੰਯੋਗ। ਗੁਰੂਜਰੀ ਮਹੱਲਾ ਪੰਜਵਾ, ਆਪਣਾ ਗੁਰਸੇਵ, ਸਦ ਹੀ ਰਮੋ ਗੁਣ ਗੋਬਿੰਦ, ਸਾਸ ਸਾਸ ਅਰਾਤ, ਹਰ ਹਰ ਲਹਿ ਜਾਏ ਮਨ ਕੀ ਚਿੰਦ, ਮੇਰੇ ਮਨ ਜਾਪ ਪ੍ਰਭ ਕਾ ਨਾਉ, ਸੁਖ ਸਹਿਜ ਆਨੰਦ ਪਾਵੈ, ਮਿਲੀ ਨਿਰਮਲ ਥਾਉ, ਰਹਾਉ ਸਾਧ ਸੰਗ ਉਧਾਰ, ਇਹ ਮਨ ਆਠ ਪੈਰ ਆਰਾਦ, ਕਾਮ ਕੁਦ ਹੰਕਾਰ ਬਿਨ ਸਹਿ, ਮਿਟੈ ਸਗਲ ਉਪਾਦ, ਅਟਲ ਅਸ਼ੇਰ ਅਭੇ ਸਵਾਮੀ, ਸਰਨ ਤਾਂ ਕੀ ਆਉ, ਚਰਨ ਕਮਲ ਆਰਾਧ ਹਿਰਦੈ, ਏਕ ਸੋ ਲਿਵ ਲਾਉ, ਪਾਰ ਬ੍ਰਹਮ ਪ੍ਰਭ ਦਿਆ ਧਾਰੀ, ਬਖਸ਼ ਲੀਨੇ ਆਪ, ਸਰਬ ਸੁਖ ਹਰ ਨਾਮ ਦੀਆ, ਨਾਨਕ ਸੁਪ੍ਰਭ ਜਾਪ। ਗੁਜਰੀ ਮਹੱਲਾ ਪੰਜਵਾ, ਗੁਰਪ੍ਰਸਾਦੀ ਪ੍ਰਭ ਧਿਆਇਆ, ਕਈ ਸੰਕਾ ਤੂਟ, ਦੁੱਖ ਹਨੇਰਾ ਭੈ ਬਿਨਾਸੇ, ਪਾਪ ਕੈ ਨਿਖੂਟ, ਹਰ ਹਰ ਨਾਮ ਕੀ ਮਨ ਪ੍ਰੀਤ, ਮਿਲ ਸਾਧ ਭਜਨ ਗੋਬਿੰਦ ਧਿਆਏ, ਮਹਾਂ ਨਿਰਮਲ ਰੀਤ ਰਹਾਉ, ਜਾਪ ਤਪ ਨੇਕ ਕਰਨੀ ਸਫਲ ਸਿਮਰਤ ਨਾਮ, ਕਰ ਅਨੁਗ੍ਰਹ ਆਪ ਰਾਖੇ ਭਏ ਪੂਰਨ ਕਾਮ, ਸਾਸ ਸਾਸ ਨਾ ਬਿਸਰ ਕਬਹੂੰ ਸਫਲ ਸਿਮਰਤ ਨਾਮ, ਸਾਸ ਸਾਸ ਨਾ ਬਿਸਰ ਕਬਹੂੰ ਬ੍ਰਹਮ ਪ੍ਰਭ ਸਮਰੱਥ, ਗੁਣ ਅਨਕ ਰਸਨਾ ਕਿਆ ਬਖਾਨੇ, ਅਗਣਤ ਸਦਾ ਅਕਥ, ਦੀਨ ਦਰਦ ਨਿਵਾਰ ਤਾਰਨ ਦਿਆਲ ਕਿਰਪਾ ਕਰਨ, ਅਟਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਹਰ ਹਰ ਸਰਣ। ਗੂਜੜੀ ਮਹੱਲਾ ਪੰਜਵਾ, ਬਹੁ ਬੁੱਧ ਬਹੁ ਸਗਨ ਮਾਇਆ, ਬਹਾਂ ਦੀਰਘ ਰੂਗ, ਹਰ ਨਾਮ ਔਖਦ ਗੁਰੂ ਨਾਮ ਦੀਨੋ ਕਰਨ ਕਾਰਨ ਯੋਗ, ਮਨ ਤਨ ਬਾਸ਼ੀਏ ਜਨ ਧੂਰ, ਕੋਟ ਜਨਮ ਕੇ ਲਹੇ ਪਾਤਕ, ਗੋਬਿੰਦ ਲੋਚਾ ਪੂਰ ਰਹਾਉ, ਆਦ ਅੰਤੇ ਮਦਮ ਆਸਾ ਕੁਕਰੀ ਵਿਕਰਾਲ, ਗੁਰ ਗਿਆਨ ਕੀਰਤਨ ਗੋਬਿੰਦ ਰਮਣ ਕਾਟੀਏ ਜਮਜਾਲ, ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਪ ਗਵਨ, ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟ ਜੋਨੀ ਭਵਨ, ਮਿੱਤਰ ਪੁੱਤਰ ਕਲੱਤਰ ਸੁਰਿਦ ਤੀਨ ਪਾ ਤਾਪ ਜਲੰਤ, ਜਪ ਰਾਮ ਰਾਮਾ ਦੁੱਖ ਨਿਵਾਰੇ, ਮਿਲੇ ਹਰ ਜਨ ਸੰਤ, ਸਰਬ ਵਿਦ ਭਰਮ ਤੇ ਪੁਕਾਰੇ, ਕਤਹੇ ਨਾਹੀ ਛੋਟ, ਹਰ ਚਰਨ ਸਰਣ ਪਾਰ ਪ੍ਰਭ ਕੇ ਦ੍ਰਿੜ ਗਈ ਨਾਨਕੀ ਓਟ। ਗੂਜਰੀ ਮਹੱਲਾ ਪੰਜਵਾਂ, ਕਰ ਚੌਥਾ, ਦੋਪ ਦੇ ਕੋ ਅੰਕਾਰ, ਸਤਿਗੁਰ ਪ੍ਰਸਾਦ, ਆਰਾਧ ਸ੍ਰੀ ਧਰ ਸਫਲ ਮੂਰਤ, ਕਰਨ ਕਾਰਨ ਯੋਗ, ਗੁਣ ਰਮਣ ਸਰਵਨ ਅਪਾਰ, ਮਹਿਮਾ ਫਿਰ ਨਾ ਹੋਤ ਪਿਯੋਗ, ਮਨ ਚਰਨਾਰ ਬਿੰਦ ਉਪਾਸ, ਕਲ ਕ੍ਰਿਸ ਮਟੰਤ ਸਿਮਰਨ ਕਾਟ ਜਮਦੂਤ ਪਾਸ, ਹਾਉ ਸਤਰ ਦਹਿਨ ਹਰ ਨਾਮ ਕਹਿਨ, ਅਵਰ ਕਛੂ ਨਾ ਪਾਓ, ਕਰ ਅਨੁਗ੍ਰਹਿ ਪ੍ਰਭੂ ਮੇਰੇ ਨਾਨਕ ਨਾਮ ਸੁਆਓ। ਗੁਜਰੀ ਮਹੱਲਾ ਪੰਜਵਾਂ, ਤੂੰ ਸਮਰੱਥ ਸਰਨ ਕੋ ਦਾਤਾ, ਦੁਖ ਭੰਜਨ ਸੁਖ ਰਾਈ, ਜਹੇ ਕਲੇਸ਼ ਮਿਟੇ ਪੈ ਭਰਮਾ, ਨਿਰਮਲ ਗੁਣ ਪ੍ਰਭ ਗਾਈ, ਗੋਬਿੰਦ ਤੁਜ ਬਿਨ ਅਵਰ ਨਾ ਠਾਉ, ਕਰ ਕਿਰਪਾ ਪਾਰ ਬ੍ਰਹਮ ਸੁਆਮੀ, ਜਪੀ ਤੁਮਾਰਾ ਨਾਉ ਰਹਾਉ, ਸਤਿਗੁਰ ਸੇਵ ਲੱਗੇ ਹਰ ਚਰਨੀ, ਵਡੇ ਭਾਗ ਲਿਵ ਲਾਗੀ, ਕਬਲ ਪ੍ਰਗਾਸ਼ ਪਏ ਸਾਧ ਸੰਗੇ, ਦੁਰਮਤ ਬੁੱਧ ਤਿਆਗੀ, ਆਠ ਪੈਰ ਹਰ ਕੇ ਗੁਣ ਗਾਵੈ, ਸਿਮਰੈ ਦੀਨ ਦੇ ਅੱਲਾ, ਆਪ ਤਰੇ ਸੰਗ ਸਭ ਉਦਰੈ, ਬਿਨ ਸੇ ਸਕਲ ਜੰਜਾਲਾ, ਚਰਨ ਆਧਾਰ ਤੇਰਾ ਪ੍ਰਭ ਸਵਾਮੀ, ਉਤਪੁੱਤ ਪ੍ਰਭ ਸਾਥ, ਸਰਨ ਪਰਿਉ ਨਾਨਕ ਪ੍ਰਭ ਤੁਮਰੀ, ਦੇ ਰਾਖਿਉ ਹਰ ਹੱਥ। ਗੁਜਰੀ ਅਸ਼ਟਪਦੀਆਂ ਮਹੱਲਾ ਪਹਿਲਾ, ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਏਕ ਨਗਰੀ ਪੰਚ ਚੋਰ ਬਸੀ ਅਲੈ, ਪਰਜਤ ਚੋਰੀ ਧਾਵੈ, ਤ੍ਰਿਹ ਦਾ ਸਮਾਲ ਰੱਖੇ ਜੋ ਨਾਨਕ, ਮੋਖ ਮੁਕਤ ਸੋ ਪਾਵੈ, ਉਚੇ ਤੋਹ

ਵਾਸੁਦੇਵ ਬਨਵਾਲੀ ਰਾਮ ਹਿਰਦੇ ਜਪ ਮਾਲੀ ਰਹਾਉ ਉਰਦ ਮੂਰਜ ਸੁਸਾਖ ਤਲਾਹਾ ਚਾਰ ਬੇਦ ਜਿਤ ਲਾਗੈ ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਨਿਵ ਜਾਗੈ ਪਾਰ ਜਾਤ ਕਰ ਆਗਨ ਮੇਰੇ ਬਹੁ ਪੁੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਸੋਡੋ ਬਹੁਤ ਜੰਜਾਲਾ ਸੁਣ ਸਿਖਵੰਤੇ ਨਾਨਕ ਬਿਨ ਵੈ ਛੋਡੋ ਮਾਇਆ ਜਾਲਾ ਮਨ ਵਿਚਾਰ ਇਕ ਲਿਵ ਲਾਗੀ ਪੁਨਰਪ ਜਨਮ ਨ ਕਾਲਾ ਸੋ ਗੁਰੂ ਸੋ ਸਿੱਖ ਕਥੀ ਅਲੈ ਸੋ ਵੇਦ ਜੇ ਜਾਣੇ ਰੋਗੀ ਇਸ ਕਾਰਨ ਕੰਮ ਨ ਧੰਦਾ ਨਾ ਹੀ ਧੰਦੈ ਗਿਰਹੀ ਜੋਗੀ ਕਾਮ ਕੂਦ ਹੰਕਾਰ ਤਜੀ ਅਲੈ ਲੋਭ ਮੋਹ ਤਿਸ ਮਾਇਆ ਮਨ ਤਤ ਅਵਗਤ ਧਿਆਇਆ ਗੁਰਪ੍ਰਸਾਦੀ ਪਾਇਆ ਗਿਆਨ ਤਨ ਸਭ ਦਾਤ ਕਥੀ ਅਲੈ ਸੇਤ ਵਰਨ ਸਭ ਦੂਤਾ ਰਮ ਕਵਲ ਮਦਤਾ ਸੁਰ ਸਾਧੰਗ ਜਾਗਤ ਨਾਹੀ ਸੂਤਾ ਮਹਾ ਗਭੀਰ ਪਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨਹਿ ਨ ਗਰਭੰ ਵਿਕਤਜ ਅਮਰਤੀ ਆਇਆ ਗੂਜਰੀ ਮਹੱਲਾ ਪਹਿਲਾ ਕਵਨ ਕਵਨ ਜਾਚੇ ਪ੍ਰਭ ਦਾਤੈ ਤਾਂ ਕੇ ਅੰਤ ਨ ਪਰੇ ਸੁਮਾਰ ਜੈਸੀ ਭੂਤ ਹੋਏ ਅਭ ਅੰਤਰ ਤੂੰ ਸਮਰੱਥ ਸੱਚ ਦੇ ਵਨਹਾਰ ਐ ਜੀ ਜਪ ਤਪ ਸੰਜਮ ਸੱਚ ਆਧਾਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਪੰਡਾਰ ਰਹਾਉ ਸੁਨ ਸਮਾਦ ਰਹੇ ਲਿਵ ਲਾਗੈ ਏਕਤਾ ਏਕੀ ਸ਼ਬਦ ਵਿਚਾਰ ਜਲ ਥਲ ਤਰਨ ਗਗਨ ਤੈ ਨਾਹੀ ਆਪੇ ਆਪਿਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਚੂਰ ਚੰਦਨਾ ਜੋਤਿ ਅਪਾਰ ਸਰਬ ਸਰਬ ਦ੍ਰਿਸ਼ਟ ਲੋਚਨ ਅਬੰਤਰ ਏਕਾ ਨਦਰ ਸੁਤ੍ਰਿਪ ਅਨੁਸਾਰ ਪਵਨ ਪਾਣੀ ਅਗਨ ਕੀਆ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮਾ ਵਿਸ਼ਨ ਮਹੀ ਸਹਕਾਰ ਸਰਬੇ ਜਾਚਕ ਤੂੰ ਪ੍ਰਭਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ ਤੀਸ ਜਾਚੇ ਪ੍ਰਭ ਨਾਇਕ ਦੇਂਦੇ ਤੋਟ ਨਾਹੀ ਪਹਾੜਾਰ ਉਹਦੇ ਭਾਂਡੇ ਕਛੂ ਨਾ ਸਮਾਵੈ ਸਿੱਧੇ ਅੰਮ੍ਰਿਤ ਪਰੇ ਨਿਹਾਰ ਸਿੱਧ ਸਮਾਧੀ ਅੰਤਰ ਜਾਚੈ ਰਿਧ ਸਿੱਧ ਜਾਚ ਕਰੇ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੇ ਪ੍ਰਕਾਰ ਵੱਡੇ ਪਾ ਗੁਰੂ ਸੇਵੇ ਆਪਣਾ ਵੇਦ ਨਾਹੀ ਗੁਰਦੇਵ ਮੁਰਾਰ ਤਾਂ ਕੋ ਕਾਲ ਨਾਹੀ ਜਮ ਜੋ ਹੈ ਬੂਝੇ ਅੰਤਰ ਸ਼ਬਦ ਵਿਚਾਰ ਅਬ ਤਬ ਅਵਰਣ ਮਾਂਗੂ ਹਰ ਪੈ ਨਾਮ ਨਿਰੰਜਨ ਦੀਜੇ ਅਪਿਆਰ ਨਾਨਕ ਚਾਤਰਕ ਅਮਲ ਜਲ ਮੰਗੇ ਹਰ ਜੀ ਹਰ ਜਸ ਦੀਜੈ ਕਿਰਪਾ ਧਾਰ ਗੁਜਰੀ ਮਹੱਲਾ ਪਹਿਲਾ

ਪਤ ਪਾਏ। ਭਾਈ ਰੇ ਰਾਮ ਨਾਮ ਚਿਤਲਾਈ, ਗੁਰ ਪ੍ਰਸਾਦੇ ਹਰ ਪ੍ਰਭ ਜਾਚੇ ਐਸੀ ਨਾਮ ਵਡਾਏ। ਰਹਾਉ ਐ ਜੀ ਬਹੁਤੇ ਭੇਖ ਕਰੇ ਵਿਖਿਆ ਕੋ, ਕੇਤੇ ਉਧਰ ਭਰਨ ਕੇ ਤਾਈ, ਬਿਨ ਹਰ ਭਗਤ ਨਾਹੀ ਸੁਖ ਪ੍ਰਾਣੀ, ਬਿਨ ਗੁਰ ਗਰਭ ਨਾ ਜਾਈ। ਐ ਜੀ ਕਾਲ ਸਦਾ ਸਰੂਪ ਠਾਂਡੇ, ਜਨਮ ਜਨਮ ਵਹਿਰਾਈ, ਚਾਚੇ ਸ਼ਬਦ ਰਤੇ ਸੇ ਬਾਚੇ, ਸਤਿਗੁਰ ਬੂਝ ਬੁਝਾਈ, ਗੁਰ ਸਰਣਾਈ, ਜੋਈ ਨਾ ਸਾਕੈ ਦੂਤ ਨਾ ਸਕੇ ਸੰਤਾਈ, ਅਵਗਤ ਨਾਥ ਨਿਰੰਜਣ ਰਾਤੈ, ਨਿਰਭਉ ਸਿਉ ਨਿਵਲਾਈ। ਐ ਜੀ ਉਹ ਨਾਮ ਦ੍ਰਿੜੋ ਨਾਮ ਨਿਵਲਾਵੋ, ਸਤਿਗੁਰੂ ਟੇਕ ਟਿਕਾਈ, ਜੋਤ ਸੁਭਾਵੈ ਸੋਈ ਕਰਸੀ, ਕਿਰਤਨਾ ਮਿਟਿਆ ਜਾਈ। ਹੈ ਜੀ ਭਾਗ ਪਰੇ ਗੁਰੂ ਸਰਨ ਤੁਮਾਰੀ, ਮੈਂ ਵਰਣ ਦੂਜੀ ਭਾਈ, ਅਵ ਤਵ ਏਕੋ ਏਕ ਪੁਕਾਰ, ਆਦ ਜੁਗਾਦ ਸਿਖਾਈ। ਏ ਜੀ ਰਾਖੋ ਨਾਮ ਪੈਜ ਨਾਮ ਆਪਣੇ ਕੀ, ਤੁਝੀ ਸਿਉ ਬਣ ਆਈ, ਕਰ ਕਿਰਪਾ ਗੁਰਦਰਸ ਦਿਖਾਵ। ਮੈਂ ਸ਼ਬਦ ਜਲਾਈ, ਐ ਜੀ ਕਿਆ ਮੰਗੋ ਕੁਛ ਰਹੇ ਨਦੀ ਸੈ, ਜੁਗ ਮੈਂ ਆਇਆ ਜਾਈ, ਨਾਨਕ ਨਾਮ ਪਦਾਰਥ ਤੀਜਾ, ਹਿਰਦੈ ਕੰਠ ਬਣਾਈ, ਗੁਰੂਜੀ ਮਹੱਲਾ ਪਹਿਲਾ। ਇਹ ਜੀ ਨਾ ਹਮ ਉੱਤਮ ਨੀਚ, ਨਾ ਮੱਧਮ ਸਰ ਸਰਨਾਗਤ ਹਰ ਕੇ ਲੋਗ, ਨਾਮ ਰਤੇ ਕੇਵਲ ਬੈਰਾਗੀ, ਸੋਗ ਵਿਜੋਗ ਵਿਸਰਜਿਤ ਰੋਗ। ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ, ਸਤਿਗੁਰੂ ਵਾਕ ਹਿਰਦੇ ਹਰ ਨਿਰਮਲ, ਨਾ ਜਮ ਕਾਰ ਨਾ ਜਮ ਕੀ ਬਾਕੀ ਰਹਾਉ, ਹਰ ਗੁਣ ਰਸਨ ਰਵੇ ਪ੍ਰਭ ਸੰਗੈ, ਜੋਤ ਸੁਭਾਵੇ ਸਹਿਜ ਹਰੀ, ਬਿਨ ਹਰ ਨਾਮ ਬਿਰਥਾ ਜਗ ਜੀਵਨ, ਹਰ ਬਿਨ ਨਿਹਪਲ ਮੇਕ ਕਰੀ। ਐ ਜੀ ਖੋਟੇ ਠੌਰ ਨਾਹੀ, ਕਰ ਬਾਹਰ ਨਿੰਦ ਗਤ ਨੀ ਕਾਈ, ਰੋਸ ਕਰੇ ਪ੍ਰਭ ਬਖਸ਼ ਨਾ ਮਿਟੇ, ਨਿਤ ਨਚੜੇ ਸਵਾਈ। ਐ ਜੀ ਗੁਰ ਕੀ ਦਾਤ ਨਾ ਮਿਟੈ, ਕੋਈ ਮੇਰੇ ਠਾਕੁਰ ਆਪ ਦਵਾਈ, ਨਿੰਦਕ ਨਰਕਾਲੀ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਭਾਈ, ਐ ਜੀ ਸਰਨ ਪਰੇ ਪ੍ਰਭ ਬਖਸ਼ ਮਿਲਾਵੈ, ਬਿਲਮ ਨਾ ਅਦੂਆ ਰਾਏ, ਆਨੰਦ ਮੂਲ ਨਾਥ ਸਿਰਨਾਥਾ, ਸਤਿਗੁਰ ਮੇਲ ਮਲਾਈ। ਐ ਜੀ ਸਦਾ ਦਿਆਲ ਦਿਆ ਕਰ ਰਵਿਆ, ਗੁਰਮਤਿ ਭਰਮਨ ਚੁਕਾਈ, ਪਾਰਸ ਪੇਟ ਕੰਚਨ ਧਾਤ ਹੋਏ, ਸਤਸੰਗਤ ਕੀ ਵਡਿਆਈ, ਹਰ ਜਲ ਨਿਰਮਲ ਮਨ ਇਸ਼ਨਾਨੀ, ਬੱਜਣ ਸਤਿਗੁਰ ਭਾਈ, ਪੁਨਰਪ ਜਨਮ ਨਾਹੀ ਜਨ ਸੰਗਤ, ਜੋਤੀ ਜੋਤ ਮਿਲਾਏ, ਤੂੰ ਵੱਡ ਪੁਰਖ ਅਗਮ ਧਰੋਵਰ, ਹਮ ਪੰਖੀ ਤੁਝ ਮਾਹੇ, ਨਾਨਕ ਨਾਮ ਨਿਰੰਜਣ ਦੀ ਜੈ, ਜੁਗ ਜੁਗ ਸ਼ਬਦ ਸੁਲਾਹੀ, ਗੁਜਰੀ ਮਹੱਲਾ ਪਹਿਲਾ ਕਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਗਤ ਪ੍ਰੇਮ ਅਰਾਧਤੰ, ਸੱਚ ਪਿਆਸ ਧਰਮ ਹਿਤੰ ਪਰਮ ਹਿਤੰ, ਬਿਲਲਾਪ ਬਿਲਲ ਬਲੰਤੀਆਂ, ਸੁਖ ਭਾਏ ਚਿਤ ਹਿਤੰ, ਜਪ ਮਨ ਨਾਮ ਹਰਿ ਸਰਣੀ, ਸੰਸਾਰ ਸਾਗਰ ਤਾਰ ਤਰਨ ਰਮ ਨਾਮ ਕਰ ਕਰਣੀ ਰਹਾਉ, ਏ ਮਨ ਮਿਰਤ ਸੁਭ ਚਿੰਤੰ, ਗੁਰ ਸ਼ਬਦ ਹਰਨਮਨ ਮਤ ਤਤ, ਗਿਆਨੰ ਕਲਿਆਨ ਨਿਧਾਨੰ ਹਰਨਾਮ ਮਨ ਰਮਨੰ, ਚਲ ਚਿਤ ਵਿਤ ਭਰਮਾ ਭਰਮੰ, ਜੁਗ ਮੈਂ ਮਗਨ ਹਿਤੰ ਫਿਰਣਾ, ਭਗਤ ਦ੍ਰਿੜੰ ਮਤੀ ਗੁਰਵਾਕ, ਸ਼ਬਦ ਰਤੰਗ ਪਰਮਾਤ ਭਰਮਣ ਚੁਕਾਏ, ਜਗ ਜਨਮ ਬਿਆਦ ਖਪੰ ਅਸਥਾਨ ਹਰਨੇ ਕੇਵਲੰ, ਸਤਮਤੀ ਨਾਮ ਤਪੰ ਏ ਜਗ ਮੋਹੇਤ ਵਿਆਪਤੰ, ਦੁਖ ਅਧਿਕ ਜਨਮ ਮਰਨੰ ਪਜ ਸਰਨ ਸਤਿਗੁਰ ਉਭਰੈ, ਹਰਨਾਮ ਹਰਿਦ ਰਮਣੰ, ਗੁਰਮਤਿ ਨਿਸ਼ਚਲ ਮਨ ਸਹਿਜ ਵਿਚਾਰੰ, ਸੋ ਮਨ ਨਿਰਮਲ ਜਿਤ ਸਾਚ ਅੰਤਰ, ਗਿਆਨ ਰਤਨ ਸਾਰੰ ਪੈ ਭਾਏ, ਭਗਤਰ ਪਵਜਲ ਮਨਾ ਚਿਤ ਲਾਹੇ ਹਰ ਚਰਨੀ, ਹਰਨਾਮ ਹਿਰਦੈ ਹਿਰਦੈ ਪਵਿੱਤਰ ਪਾਵਨ, ਇਹ ਸਰੀਰ ਤੋਂ ਸਰਣੇ, ਲਭ ਲੋਭ ਲਹਿਰ ਨਿਵਾਰਨੰ, ਹਰਨਾਮ ਰਾਸਮਾਨੰ ਮਨੰ ਮਨਮਾਰ ਤੁਹੀ ਨਿਰੰਜਣਾ, ਕਹੋ ਨਾਨਕਾ ਸਰਣੰ। ਗੁਜਰੀ ਮਹੱਲਾ ਤੀਜਾ, ਕਰ ਪਹਿਲਾ ਓਅੰਕਾਰ ਸਤਿਗੁਰ ਪ੍ਰਸਾਦ, ਨਿਰਤ ਕਰੇ ਇਹ ਮਨ ਨਾਚਾਈ, ਗੁਰ ਪ੍ਰਸਾਦੇ ਆਪ ਗਵਾਈ, ਚਿਤਰ ਰਾਖੇ ਸੋ ਮੁਕਤ ਹੋਵੇ, ਜੋ ਇੱਛੀ ਸੋਈ ਫਲ ਪਾਈ, ਨਾਚ ਰੇ ਮਨ ਗੁਰ ਕੈ ਆਗੈ, ਗੁਰ ਕੈ ਭਾਣੇ ਨਾਚੈ ਤਾਂ ਸੁਖ ਪਾਵੈ, ਅੰਤੇ ਜਮ ਭਿਉ ਪਾਗੇ ਰਹਾਉ, ਆਪ ਨਚਾਏ ਸੋ ਭਗਤ ਕਹੀਐ, ਆਪਣਾ ਪਿਆਰ ਆਪ ਲਾਏ, ਆਪੇ ਗਾਵੇ ਆਪ ਸੁਣਾਵੈ, ਇਸ ਮਨ ਅੰਧੇ ਕੋ ਮਾਰਗ ਪਾਏ, ਅੰਧਨ ਨਾਚੇ ਸਖਤ ਨਿਵਾਰੇ, ਸਿਵ ਕਰਨੀ ਦਿਨਾ ਹੋਈ ਸਕਤੀ ਘਰ, ਜਗਤ ਸੂਤਾ ਨਾਚੇ ਟਾਪੇ, ਅਵਰੋ ਗਾਵੈ ਮਨਮੁਖ ਭਗਤ ਨਾ ਹੋਏ, ਸੁਰਨਰ ਬਿਰਤ
ਪਖ ਕਰਮੀ ਨਾਚੈ ਮੁਨ ਜਨ ਗਿਆਨ ਵਿਚਾਰੇ ਸਿੱਧ ਸਾਧਕ ਲਿਵ ਲਾਗੀ ਨਾਚੈ ਜਿਨ ਗੁਰਮੁਖ ਬੁੱਧ ਵਿਚਾਰੇ ਖੰਡ ਬ੍ਰਹਿਮੰਡ ਤ੍ਰੈ ਗੁਣ ਨਾਚੈ ਜਿਨ ਲਾਗੇ ਹਰ ਲਿਪਤ ਮਾਰੇ ਜੀ ਜੰਤ ਸਭੇ ਹੀ ਨਾਚੈ ਨਾਚੈ ਖਾਣੀ ਚਾਰੀ ਜੋ ਤੁਧ ਪਾਵੈ ਸੇ ਨਾਚੈ ਜਿਨ ਗੁਰਮੁਖ ਸ਼ਬਦ ਲਿਵਲਾਏ ਸੇ ਭਗਤ ਸੇ ਤਤ ਗਿਆਨੀ ਜਿਨ ਕਉ ਹੁਕਮ ਸੁਮਨਾਏ ਇਹਾ ਭਗਤ ਸੱਚੇ ਸੋ ਲਿਵਲਾ ਗਏ ਬਿਨ ਸੇਵਾ ਭਗਤ ਨਾ ਹੋਏ ਜੀਵਤ ਮਰੈ ਤਾਂ ਸ਼ਬਦ ਵਿਚਾਰੈ ਤਾਂ ਸੱਚ ਪਾਵੈ ਕੋਏ ਮਾਇਆ ਕੇ ਅਰਥ ਬਹੁਤ ਲੋਕ ਨਾਚੈ ਕੋ ਵਿਰਲਾ ਤਤ ਵਿਚਾਰੀ ਗੁਰਪ੍ਰਸਾਦੀ ਸੋਈ ਜਨ ਪਾਏ ਜਿਨ ਕਉ ਕਿਰਪਾ।

ਆਈਐ ਆਪਣੇ ਸਤਿਗੁਰੁ ਕੈ ਬਲਹਾਰੀ ਮਨ ਰੇ ਹਰ ਕੀਰਤ ਤਰ ਤਾਰੇ ਗੁਰਮੁਖ ਨਾਮ ਜਲ ਪਾਈਐ ਜਿਨ ਕਉ ਕਿਰਪਾ ਤੁਮਾਰੀ ਰਹਾਉ ਸਨਕ ਸਨੰਦਨ ਰਾਧਪੁਰ ਸੇਵੈ ਅੰਦਨ ਜਪਤ ਰਹਿ ਬਨਵਾਰੀ ਸਰਨਾਗ ਪ੍ਰਹਲਾਦ ਨਿਆਏ ਤਿਨਕੀ ਪੈ ਸਵਾਰੀ ਅਲਕ ਨਿਰੰਜਨ ਏਕੋ ਵਰਤੈ ਏਕਾ ਜੋਤ ਮਰਾਜ ਸਮਝਾਚਕ ਤੂੰ ਏਕੋ ਜਾਤ ਦਾਤਾ ਮੰਗੇ ਹੱਥ ਪਸਾਰੀ ਭਗਜਨਾ ਕੀ ਤੂੰ ਬਾਣੀ ਗਾਵੇ ਕਥ ਕਥਾ ਨਿਤ ਨਿਆਰੀ ਸਫਲ ਜਨ ਭਇਆ ਤਨ ਕੇਰਾ ਆਪ ਤਰੇ ਕੁਲਤਾਰੀ ਮਨ ਦੁਬਦਾ ਦੁਰਦੁਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨਾ ਭਾਵੇ ਓਏ ਡੂਬ ਮੋਏ ਸਣ ਉਹ ਡੂਬੈ ਸਨ ਪਰਵਾਰੀ ਨਿੰਦਕ ਨਿੰਦਾ ਕਰਮਲ ਧੂਵੈ ਓ ਮਲ ਮੱਖ ਮਾਇਆ ਧਾਰੀ ਸੰਚਨਾ ਕੀ ਨਿੰਦਾ ਵਿਆਪੈ ਨਾ ਰੁਵਾਰ ਨਾ ਪਾਰੀ ਇਹ ਪ੍ਰਪੰਚ ਖੇਲ ਕੀਆ ਸਭ ਕਰਤੇ ਹਰ ਕਰਤੇ ਸਭ ਕਲ ਧਾਰੇ ਹਰ ਇੱਕੋ ਸੂਤ ਵਰਤੇ ਜੁਗ ਅੰਤਰ ਸੂਤ ਖਿੰਚੇ ਇੱਕ ਅੰਕਾਰੇ ਰਸਨ ਰਸਨ ਰਸ ਗਾਵੇ ਹਰ ਗੁਣ ਰਸਨਾ ਹਰ ਰਸ ਧਾਰੀ ਨਾਨਕ ਹਰ ਬਿਨ ਅਵਰਣਾ ਮਾਂਗੋ ਹਰ ਪ੍ਰੀਤ ਪਿਆਰੀ

ਨਾਨਨ ਮੈਂ ਇਸ ਨਾਨੀ, ਸਿਧਨ ਮੈਂ ਤੇਰੀ ਪ੍ਰਭ ਸਿਧਾ, ਕਰਮਣ ਸਿਰ ਕਰਮਾ, ਆਗਿਆ ਮੈਂ ਤੇਰੀ ਪ੍ਰਭ ਆਗਿਆ, ਹੁਕਮਨ ਸਿਰ ਹੁਕਮਾ, ਜਿਉਂ ਬੁਲਾਵੋ ਜਿਉਂ ਬੁਲਾਵੈ ਤਿਉਂ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗੁਰੂ ਮਹਲਾ ਪੰਜਵਾ, ਘਰ ਚੌਥਾ ਓਂਕਾਰ, ਸਤਿ ਗੁਰ ਪ੍ਰਸਾਦ, ਨਾਥ ਨਰ ਹਦੀਪ ਬੰਧਵ ਪਤ ਪਾਵਨ ਦੇਵ, ਕਹੇ ਭੈ ਤ੍ਰਾਸ ਨਾਸ ਕਿਰਪਾਲ, ਗੁਣ ਨਿਧ ਸਫਲ ਸਵਾਮੀ ਸੇਵ ਰਹਾ, ਹਾਰ ਗੋਪਾਲ ਗੁਰ ਗੋਬਿੰਦ, ਚਰਨ ਸਰਨ ਦਿਆਲ ਕੇਸਵ, ਤਾਰ ਜਗ ਪਵ ਸਿੱਧ ਰਹਾਉ, ਕਾਂਕੂਤ ਹਰਨ ਮਦ ਮੋਹਨ ਦਹਿਨ ਮੁਦਾਰ ਮਨ ਮਕਰਾਂਦਾ, ਜਨਮ ਮਰਨ ਵਾਹ ਧਰਨੀ ਧਰ ਪਾਤ ਰੱਖ ਪਰਮਾਨੰਦ, ਜਲਤ ਅਨਕ ਤਰੰਗ ਮਾਇਆ, ਗੁਰ ਗਿਆਨ ਹਰ ਰਿਦਮੰਤ, ਸ਼ੇਦ ਅਹਬੁਦ ਕਰਨਾ ਮੈਂ ਚਿਤ ਮੇਟ ਪੁਰਖ ਅਨੰਤਾ, ਸਿਮਰ ਸਿਮਰਤ ਪਲ ਮਹੂਰਤ, ਪ੍ਰਭ ਧਿਆਨ ਸਹਿਤ ਸਮਾਧੀਨ ਦਿਆਲ ਪ੍ਰਸੰਨ ਪੂਰਨ ਜਾਚੀ ਰਸਾਦ, ਮੋਹ ਮਿਥਨ ਤੁਰੰਤ ਆਸਾ ਵਾਸਨਾ ਵਿਕਾਰ, ਧਰਮ ਭਰਮ ਵਿਦਾਰ ਮਨ ਤੇ ਉਦਰ ਹਰ ਨਿਰੰਕਾਰ, ਧਨਾਰ ਆਦਿ ਭੰਡਾਰ ਹਰ ਨਿਦ ਉਤਜਨਾ ਨਾ ਤੀਰ, ਖਲ ਮੁਕਤ ਮੂੜ ਕਟਾਕ, ਸ੍ਰੀ ਧਰ ਭੈ ਗੁਣਮਤ ਤੀਰ, ਜੀਵਨ ਮੁਕਤ ਜਗਦੀਸ਼, ਜਪ ਮਾਂ ਜਪ ਮਨ ਧਾਰ ਪ੍ਰਤੀਤ, ਜੀਤਿਆ ਮਾਇਆ ਸਰਵਤਰ ਰਮਣ ਪਰਮ ਹੰਸੈ ਹਰੀਤ, ਦੇਤ ਦਰਸ਼ਨ ਸਰਵਨ ਹਰ ਜਸ ਰਸਨ, ਨਾਮ ਉਚਾਰ ਅੰਗ ਸੰਗ ਭਗਵਾਨ ਪ੍ਰਸੰਨ, ਗੁਰੂ ਨਾਨਕ ਪਤੂਦਾਰ, ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਬ੍ਰਾਹਮ ਕੀ ਵਾਰ ਕੀ ਧੁਨੀ ਗਾਉਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਰੋਕ ਮਹੱਲਾ ਤੀਜਾ, ਇਹ

ਸੁਮਖ ਸਹਿਜ ਸਮਾਹੀ ਮਹੱਲਾ ਤੀਜਾ। ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਤੰਦੇ ਮਾਰ, ਦੂਜੇ ਭਾਏ ਸੁੱਤੇ।

ਆਪਣਾ ਆਪ ਪਾਏ ਉਹਨੂੰ ਤਦੋਂ ਹੋਰ ਨਾ ਕੋਈ ਮਤਮ ਸੂਰਤ ਆਪ ਕਰੇ ਜੋ ਕ੍ਰਿਸ ਹੋਏ ਤਦੋਂ ਆਕਾਸ਼ ਨਾ ਪਾਤਾਲ ਹੈ ਨਾ ਤ੍ਰਿਲੋਈ ਤਦੋਂ ਆਪੇ ਆਦਰੰਕਾਰ ਹੈ ਨਾ ਉਪਤ ਹੋਏ ਜਿਉਂ ਤਿਸ ਭਾਵ ਹੈ ਤਿਵੇਂ ਕਰੇ ਤਿਸ ਦਿਨ ਮਰਨਾ ਕੋਈ ਸਲੋਕ ਮਹੱਲਾ ਤੀਜਾ

ਮਲ ਪਾਵੇ ਸੱਚ ਕਥਨੀ ਬਦਨੀ ਕਰਤਾ ਫਿਰੇ ਹੁਕਮੇ ਮੂਲ ਨਾ ਬੁਝੈ ਅੰਧਾ ਕਚਨ ਕਚ ਪੌੜੀ ਸੰਜੋਗ ਮਜੋਗ ਉਪਾਏ ਹੁਣ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸਿਸ਼ਟ ਸਾਜਨ ਜੋਤੀ ਜੋਤ ਮਿਲਾਇਆ ਜੋਤੀ ਹੁਣ ਸਭ ਚਾਨਣਾ ਸਤਿਗੁਰ ਦੁਸਨਾ ਬ੍ਰਹਮਾ ਵਿਸ਼ਨੁ ਮਹੇਸ਼ ਤ੍ਰੇ ਗੁਣ ਸਿਰ ਧੰਦੇ ਲਾਇਆ ਮਾਇਆ ਕਾ ਮੂਲ ਰਚਾਇਨ ਪ੍ਰਿਆ ਸੁਖ ਪਾਇਆ ਵਿਸ਼ਨੁ ਮਹੇਸ਼ ਤ੍ਰੇ ਗੁਣ ਸਿਰ ਧੰਦੇ ਲਾਇਆ ਮਾਇਆ ਕਾ ਮੂਲ ਰਚਾਇਨ ਪ੍ਰਿਆ ਸੁਖ ਪਾਇਆ ਵਿਸ਼ਨੁ ਮਹੇਸ਼ ਤ੍ਰੇ ਗੁਣ ਸਿਰ ਧੰਦੇ ਲਾਇਆ ਮਾਇਆ ਕਾ ਮੂਲ ਰਚਾਇਨ ਪ੍ਰਿਆ ਸੁਖ ਪਾਇਆ ਸਲੋਕ ਮਹਲਾ ਤੀਜਾ ਸੋ ਜਪ ਸੋ ਤਪ ਜੇ ਸਤਿਗੁਰ ਭਾਵੇ ਸਤਿਗੁਰ ਕੇ ਭਾਣੇ ਵਡਿਆਈ ਪਾਵੇ ਨਾਨਕ ਆਪ ਛੋੜ ਗੁਰੂ ਮਾਹਿ ਸਮਾਏ ਸਲੋਕ ਮਹਲਾ ਤੀਜਾ

ਮਾਇਆ ਮੋਹ ਅਗਿਆਨ ਹੈ ਬਿਤ ਅਤ ਭਾਰੀ ਪੱਥਰ ਪਾਪ ਬਹੁ ਲੱਦਿਆ ਕੋ ਤਰੀਏ ਤਾਰੀ ਅੰਦਰ ਭਗਤੀ ਰੱਤਿਆ ਹਰ ਪਾਰ ਉਤਾਰੀ ਗੁਰਸ਼ਬਦੀ ਮੰਦਰ ਵਾਲਾ ਹੋਮੇ ਛੱਡ ਵਿਕਾਰੀ ਹਰ ਨਾਮ ਧਿਆਈਏ ਹਰ ਹਰ ਨਿਸਤਾਰੀ ਸਲੋਕ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇ ਭਾਏ ਮਨ ਤੋਂ ਮੈਗਲ ਹੋਈ ਰਹਾ ਰਿਸਿਆ ਕੋ ਕਰ ਜਾਏ ਐਸਾ ਸਤਿਗੁਰ ਜੀ ਮਿਲਿਆ ਤੁੱਠਾ ਕਰੇ ਪਸਾਵ ਮੁਕਤ ਦੁਆਰਾ ਮੁਕਲਾ ਸਹਿਜੇ ਆਵ ਜਾਓ ਮਹੱਲਾ ਤੀਜਾ ਨਾਨਕ ਦੁਆਰਾ ਅਤ ਨੀਕਾ ਨਾਨਾ ਹੋਏ ਸੋ ਜਾਏ ਹੋਮੇ ਮਨਸਤੂਲ ਹੈ ਕਿਉਂ ਕਰ ਵਿੱਚੋਂ ਦੇ ਜਾਏ ਸਤਿਗੁਰ ਮਿਲਿਆ ਹੋਮੈ ਗਈ ਜੋ ਤਰੀ ਸਵਿਆਏ ਇਹ ਜੋ ਸਦਾ ਮੁਕਤ ਹੈ ਸਹਿਜੇ ਰਿਆ ਸਮਾਏ ਪੌੜੀ ਪ੍ਰਭ ਸੰਸਾਰ ਉਪਾਇ ਕੇ ਬਸ ਆਪਣੇ ਕੀਤਾ ਗੰਤੇ ਪ੍ਰਭੂ ਨਾ ਪਾਏ ਦੂਜੇ ਪਰਮੀਤਾ ਸਤਿਗੁਰ ਮਿਲਾ ਜੀ ਮਰੈ ਭੂਤ ਸੱਚ ਸਮੀਤਾ ਸ਼ਬਦ ਮੈਂ ਖੋਈ ਹਰ ਮੇਨ ਮਿਲੀਤਾ ਸਭ ਕੁਛ ਜਾਣੇ ਕਰੇ ਆਪ ਆਪੇ ਵਿਕਸੀਤਾ ਸਰੂਪ ਮਹਲਾ ਤੀਜਾ ਸਤਿਪੁਰਸੋਂ ਚਿਤਨਾ ਲਾਇਓ ਨਾਨਕ ਸਿਮਰਿਆ ਇਹ ਵੀ ਹਾਜੀ ਆ ਕਿਆ ਜੁਗ ਮੈਂ ਪਾਇਆ ਆ ਇੱਕ ਮਾਇਆ ਖੋਟੀ ਰਾਸ ਹੈ ਇੱਕ ਟੱਸੇ ਮੈਂ ਪਾਜ ਲੈ ਜਾਏ ਹੱਥੋਂ ਚੁੜਕੀ ਤਨ ਸੁਆਹ ਹੋਏ ਬਦਨ ਜਾਏ ਕਮਲਾਏ ਤਿੰਨ ਸਤਿਗੁਰ ਸੋ ਚਿਤਲਾਇਆ ਤਿੰਨ ਸੁੱਖ ਵਸਿਆ ਮਨ ਆਏ ਹਰਨਾਮ ਧਿਆਵ ਰੰਗ ਸੁਰਨਾਮ ਰਹੇ ਲਿਵਲਾਏ ਨਾਲ ਸਤਿਗੁਰ ਸੋ ਧਨ ਸੌ ਪੈਜੇ ਜੀ ਮੈਂ ਰਿਆ ਸਮਾਏ ਰੰਗ ਸੇਖ ਵਗਲਾ ਬੰਨੀ ਚੜੀ ਚੜਾਓ ਮਹਲਾ ਤੀਜਾ

ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ ਨਾਥੀ ਉਬਰੇ ਜੇ ਸੱਚ ਰਹਿ ਲਿਵਲਾਏ ਪੌੜੀ ਢਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ ਅੰਦਰ ਤੀਰਕ ਹੋਏ ਪੂਰਾ ਪਾਏ ਸੀ ਜੋ ਤੁਰ ਲਿਖਿਆ ਲੇਖ ਸਿ ਕਰਮ ਲਿਖਾਈ ਸੀ ਜੋ ਤੁਰ ਲਿਖਿਆ ਲੇਖ ਸਿ ਕਰਮ ਕਮਾਏ ਸੀ ਜਾਂ ਹੋਵੇ ਖਸਮ ਦਿਆਲ ਤਾਂ ਮੈਲ ਕਰ ਪਾਏ ਸੀ ਸੋ ਪ੍ਰਭ ਮੇਰਾ ਅਤ ਵਡਾ ਗੁਰਮੁਖ ਮੈਂ ਲਾਏ ਸੀ ਸਲੋਕ ਮਹਲਾ ਤੀਜਾ ਸਭਨਾ ਕਾ ਸਾਹੋ ਇੱਕ ਹੈ ਸਦ ਹੀ ਰਹੇ ਹਜ਼ੂਰ ਨਾਨਕ ਕੁਨਾ ਮੰਨੇ ਤਾਂ ਕਰਹੀ ਅੰਦਰ ਦੂਰ ਹੁਕਮ ਇਤਨਾ ਮਨਾਏ ਸੀ ਜਿਨ ਕੋ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹਲਾ ਤੀਜਾ ਰਹਿਣ ਸਬਾਈ ਜਲ ਮੁਈ ਕੰਤਨ ਲਾਇਓ ਭਾਉ ਨਾਨਕ ਸੁਖ ਵਸਨ ਸੁਹਾਗਣ ਪਿਆਰਾ ਰਾਉ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਭਾਈ ਕਿਤਨਾ ਪਾਈਏ ਹਰ ਕਰਮ ਦਾਤਾ ਗੁਰਸੁਖ ਹਰ ਮਨ ਵਸੇ ਹਰ ਸਹਿਜੇ ਜਾਤਾ ਅੰਦਰੋਂ ਤਿਸਨਾ ਅੱਗ ਪੁੱਛੀ ਹਰ ਅੰਮ੍ਰਿਤਸਰ ਨਾਤਾ ਬੜੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਸਲੂਕ ਮਹਲਾ ਤੀਜਾ ਕਾਇਆ ਹੰਸ ਕਿਆ ਪੀਤ ਹੈ ਜੇ ਪਾਇਆ ਹੀ ਛੱਡ ਜਾਏ ਇਸਨੂੰ ਕੂੜ ਬੋਲ ਕੇ ਖਵਾਲੀਏ ਜੇ ਚਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪੌਣੇ ਪਿਛੋ ਜਾਏ ਹਉ ਤਾਂ ਮਾਇਆ ਮੋਹ ਹੋਇਆ ਫਿਰ ਆਵਾ ਜਾਏ ਨਾਨਕ ਨ ਜਾਤੋ ਖਸਮ ਕਾਜ ਹੀ ਰਹਾ ਸੱਚ ਸਮਾਏ ਮਹਲਾ ਤੀਜਾ ਇੱਕੋ ਨਿਚਲ ਨਾ ਧਨ ਹੋ ਧਨ ਆਵੇ ਜਾਏ ਇਸ ਧਨ ਕੋ ਤਸਕਰ ਜੋ ਨਾ ਸਕੇ ਨਾ ਉਚਕਾ ਲੈ ਜਾਏ ਇਹ ਧਨ ਇਹ ਹਰ ਧਨ ਜੀਏ ਸੇ ਤੀਰ ਅਵ ਰਹਿਆ ਜੀਏ ਨਾਲਾ ਜਾਏ ਜੀਏ ਨਾਲੇ ਜਾਏ ਪੂਰੇ ਗੁਰ ਤੇ ਪਾਈਏ ਗੁਰਮੁਖ ਪੱਲੇ ਨਾ ਪਾਏ ਧਨ ਪਾਰੀ ਨਾਨਕਾ ਜਿੰਨਾ ਨਾਮ ਧਨ ਖਟਿਆ ਆਏ ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਸਭ ਜਗ ਤਿਸਕੇ ਵਸ ਹੈ ਸੱਚ ਸਭ ਤਿਸਕਾ ਤੀਰਾ ਗੁਰਪ੍ਰਸਾਦੀ ਪਾਈ ਹੈ ਨਿਸ਼ਚਲ ਤਨ ਤੀਰਾ ਕਿਰਪਾ ਤੇ ਹਰ ਮਨ ਵਸੇ ਭੇਟੇ ਗੁਰੂ ਸੂਰਾ ਗੁਰਵੰਤੀ ਸਲਾਹਿਆ ਸਦਾ ਥਿਰ ਨਿਸ਼ਚਲ ਹਰ ਪੂਰਾ ਸਲੋਕ ਮਹਲਾ ਤੀਜਾ ਤ੍ਰਿਗ ਤਿਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਤੁਖ ਹੋਮੇ ਪਾਪ ਕਮਾਏ ਮਨਮੁਖ ਗਿਆਨੀ ਮਾਇਆ ਮੋਹ ਵਿਆਪੈ ਤਿਨ ਬੋਝਨ ਕਾਈ ਪਾਏ ਹਲਤ ਪਲਤ ਓਏ ਸੁਖ ਨਾ ਪਾਵੇ ਅੰਤੇ ਅੰਤ ਗਿਆ ਪਛਤਾਏ ਗੁਰਪ੍ਰਸਾਦੀ ਕੋ ਨਾਮ ਤਿਆਏ ਤਿਸ ਹਉਮੈ ਵਿੱਚੋਂ ਜਾਏ ਨਾਨਕ ਤਿਸ ਪੁਰਬ ਹੋਵੇ ਲਿਖਿਆ ਸੋ ਗੁਰਚਰਨੀ ਆਏ ਪਾਏ ਮਹਲਾ ਤੀਜਾ ਮਨਮੁਖ ਉਦਾ ਕੌਲ ਹੈ ਨਾ ਤਿਸ ਭਗਤ ਨਾ ਉਹ ਸਕਤੀ ਅੰਦਰ ਵਰਤਾ ਕੂੜ ਕਿਸੇ ਕਾਹੇ ਉਪਾਉ ਇਸਕਾ ਅੰਦਰ ਚਿਤਨਾ ਭਿਜਈ ਮੁਖ ਪਿਕਾ ਲਾਓ ਇਸ ਧਰਮ ਰਲਾਏ ਨਾ ਰਨ ਉਨ੍ਹਾਂ ਅੰਦਰ ਕੂੜ

ਹਰਨਾਮਾ ਉਰਤਾਰ ਸਲੂਕ ਮੱਲਾ ਤੀਜਾ ਗੁਰਮੁਖ ਧਿਆਨ ਸਹਿਤ ਨੂੰ ਪੁਜੇ ਸਤਨਾਮ ਪਿਤਲਾਇਆ ਗੁਰਮੁਖ ਅੰਦਰ ਰਹਿ ਰੰਗ ਰਾਤਾ ਹਰ ਕਾ ਨਮਨ ਪਾਇਆ ਗੁਰਮੁਖ ਹਰ ਵੇਖੇ ਗੁਰਮੁਖ ਹਰ ਬੋਲੇ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅਲੇਟ ਚੁਕਾਇਆ ਜਿਸ ਨੂੰ ਕਰਮ ਹੋਵੇ ਤੁਰ ਪੂਰਾ ਤਿੰਨ ਗੁਰਮੁਖ ਹਰ ਨਾਮ ਧਿਆਇਆ ਮਹੱਲਾ

ਗੁਰੇ ਜੀ ਆਪ ਮੇਰੇ ਕਰਤਾਰ ਪੌੜੀ ਭਗਤ ਸੱਚੀ ਦਰਸੋਹੰਦੀ ਸੱਚੇ ਸ਼ਬਦ ਸਹਾਈ ਕੀ ਪ੍ਰੀਤ ਨੂੰ ਪੁਜੈ ਹਰ ਪ੍ਰੇਮ ਕਸਾਈ ਆਰੰਗ ਰਹੇ ਸਤਾਰੰਗ ਰਾਤੀ ਰਸਨਾ ਹਰ ਪਿਆਈ ਸਫਲ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜਿਉ ਹਿਰਦੇ ਵਸਾਈ ਬਾਜ ਗੁਰੂ ਫਿਰੇ ਬਿਲਾਦੀ ਦੂਜੇ ਪਾਏ ਖਵਾਏ ਸਰੂਪ ਮਹਲਾ ਤੀਜਾ ਕਾਲ ਹਰ ਨਾਮ ਨਿਧਾਨ ਪੱਕੀ ਖੱਟਿਆ ਹਰ ਤੁਮ ਪਦਮ ਪਦ ਪਾਇਆ ਸਤਿਗੁਰ ਸੇ ਹਰ ਨਾਮ ਮਨ ਵਸਾਇਆ ਅੰਦਰ ਨਾਮ ਧਿਆਇਆ ਵਿੱਚੇ ਗਿਰੇ ਗੁਰਬਚਨ ਉਦਾਸੀ ਹਉਮੈ ਮੋਹ ਜਲਾਇਆ ਆਪਰਿਆ ਗੁਰ ਜੁਗ ਤਰਾਇਆ ਤੰਜਨੇ ਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਤੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਹਾਰੀ ਗੁਰੇ ਆਪਣੇ ਬਿੱਟ ਹੋ ਜਿਨ ਭਰਮ ਭੂਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈਗੁਣ ਮਾਇਆ ਵੇਖ ਭੁੱਲਿਆ ਜਿਉਂ ਦੇਖ ਦੀ ਪਤੰਗ ਪਚਾਇਆ ਪੰਡਿਤ ਭੁੱਲ ਭੁੱਲ ਮਾਇਆ ਵੇਖਿਆ ਦਿਖਾ ਕਿੰਨੇ ਕਹੋ ਆਨ ਚੜਾਇਆ ਦੂਜੇ ਭਾਏ ਪੜੇ ਨਿਤ ਵਿਖਿਆ ਨਾਵੂ ਦੇਖੋ ਆਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾਂ ਹੰਕਾਰ ਭੋ ਗਰਬਦਾਇਆ ਸਾਧਨ ਭੋਜਨ ਨਾ ਲਈ ਹੀ ਸਿੱਖਿਆ ਮਨ ਹਟ ਜਨਮ ਗਵਾਇਆ ਏਤੜਿਆਂ ਵਿੱਚ ਹੋ ਸੋ ਜਨ ਵਧਾਇਆ ਸਾਧਨ ਭੋਜਨ ਨਾ ਲਈ ਹੀ ਸਿੱਖਿਆ ਮਨ ਹਟ ਜਨਮ ਗਵਾਇਆ ਏਤੜਿਆਂ ਵਿੱਚ ਹੋ ਸੋ ਜਨ ਸੰਵਦਾ ਜਨ ਗੁਰਮੁਖ ਨਾਮ ਤਿਆ ਜਨ ਨਾਨਕ ਸਾਨੂੰ ਆਖ ਸੁਣਾਈਏ ਜਾਂ ਕਰਦੇ ਸੁਖਦਾਇਆ ਪੌੜੀ ਮਾਇਆ ਮੋਹ ਪਰੇਤ ਹੈ ਕਾਮ ਕ੍ਰੋਧ ਹੰਕਾਰਾ ਇਹ ਜਮਕੀ ਸਰਕਾਰ ਹੈ ਇਹਨਾਂ ਉੱਪਰ ਜਮਕਾ ਡੰਡ ਕਰਾਰਾ ਮਨਮੁਖ ਜਮਕ ਪਾਈਨ ਜਨ ਦੂਜਾ ਭਉ ਪਿਆਰਾ ਜਮਪੁਰ ਬੱਦੇ ਮਾਰੀਅਨ ਕੋ ਸੁਣੇ ਨਾ ਪੁਕਾਰਾ ਜਿਸਨੂੰ ਕਿਰਪਾ ਗੁਰਮਲੈ ਗੁਰਮੁਖ ਨਿਸਤਾਰਾ ਸਰੂਪ ਮਹੱਲਾ ਤੀਜਾ ਹਉਮੈ ਮਮਤਾ ਮੋਹਣੀ ਮਨਮੁੱਖਾ ਨੂੰ ਗਈ ਖਾਏ ਜੋ ਮੋਹੇ ਦੂਜੇ ਚਿੱਤ ਲਾਏਂਦਾ ਜੋ ਮੋਹੇ ਦੂਜੇ ਚਿੱਤ ਲਾਏਂਦੇ ਤਿਨਾ ਵਿਆਪਰ ਹੀ ਲਪਟਾਏ ਗੁਰ ਕੇ ਸ਼ਬਦ ਪਰ ਜਲੀਏ ਤਾਂ ਇਹ ਵਿਚਾਰ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਸਿਮਨਿਆ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹ ਮਨ ਕੇਤੜਿਆਂ ਜਗ ਭਰਮਿਆ ਇਹ ਮਨ ਕੇਤੜਿਆਂ ਜਗ ਭਰਮਿਆ ਫਿਰ ਨਾ ਫਿਰ ਰਹੇ ਨਾ ਆਵੇ ਜਾਏ ਇਹ ਹਰ ਭਾਣਾ ਤਾਂ ਭਰਮਾਇਨ ਕਰ ਪ੍ਰਪੰਚ ਖੇਲ ਉਪਾਏ ਜਾ ਹਰ ਬਖਸ਼ੇ ਤਾਂ ਗੁਰਮਿਲੈ ਅਸਤਰ ਰਹੇ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਛ ਮਰੇ ਨਾ ਜਾਏ ਪੌੜੇ ਕਾਇਆ ਕੋਟ ਅਪਾਰ ਹੈ ਮਿਲਣ ਸੰਜੋਗੀ ਕਾਇਆ ਅੰਦਰ ਆਪ ਅਸਰਿਆ ਪੇ ਰਸੋਗੀ ਆਪ ਤਿਤ ਅਲਿਪਤ ਹੈ ਨਿਰਜੋਗ ਕਾ ਹਰ ਨਿਰਜੋਗੀ ਜੋ ਤੁਸ ਪਾਵੇ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਏ ਲੈ ਜਾਏ ਵਿਯੋਗੀ ਸਰੂਪ ਮਹੱਲਾ ਤੀਜਾ ਬਾਹੂ ਬਾਹੁ ਬਾਹ ਅਖਾਏ ਦਾ ਗੁਰ ਸਭ ਸਤ ਸੋਏ ਬਾਹੂ ਸਭ ਸਲਾਹ ਹੈ ਗੁਰੂ ਪੂਜੇ ਕੋਈ ਬਾਹੂਬਾਣੀ ਬਾਹੂ ਬਾਹੂ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਬਾਹੋ ਕਰਤਿਆ ਪ੍ਰਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹੋ ਵਾਹੋ ਕਰਤੀ ਰਸਣਾ ਸ਼ਬਦ ਸੁਹਾਈ ਪੂਰੇ ਸ਼ਬਦ ਪ੍ਰਮ ਲਿਆ ਯੁੜ ਭਾਗੀ ਵਾਹੋ ਵਾਹੋ ਮੁਕਤ ਉਡਾਈ ਵਾਹੋ ਕਰੇ ਸਹੀ ਜਨ ਸੋਨੇ ਤਿਨ ਕੋ ਪਰਜਾ ਪੂਜਣੇ ਆਏ ਵਾਹੋ ਕਰ ਪ੍ਰਾਪਤ ਹੋਏ ਨਾਨਕਰ ਸੱਚੇ ਸੋਭਾ ਪਾਏ ਪੌੜੀ ਬਜਰ ਕਪਾਟ ਕਾਇਆ ਕਰ ਪੀਤਰ ਕੂੜ ਕੁਸਤ ਅਭਮਾਨੀ ਪਰਮ ਭੂਲੇ ਨਗਰਨਾ ਆਵਣੀ ਮਨ ਅੰਤ ਗਿਆਨੀ ਉਪਾਇਕ ਤਿੰਨ ਅਪਣੀ ਧਰ ਪੇਕ ਤੱਕੇ ਪਿਖਵਾਨੀ ਹੁਣ ਸ਼ਬਦੀ ਖੋਲਾ ਏ ਹਰ ਨਾਮ ਜਪਾਨੀ ਹਰ ਜੋ ਬਿਰਕ ਹੈ ਜਨ ਪੀਆ ਤੇ ਤ੍ਰਿਪਤਾਨੇ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਕਰਤਿਆਂ ਰੈਣ ਸੁਖਾਏ ਵਾਹੋ ਵਾਹੋ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ ਵਾਹੋ ਵਾਹੋ ਕਰਤਿਆਂ ਸੋ ਨਿਵਲਾਏ ਵਾਹੋ ਵਾਹੋ ਵਾਹੋ ਕਰਮੀ ਬੋਲੇ ਬੋਲਾਏ ਵਾਹੋ ਵਾਹੋ ਕਰਤਿਆਂ ਸੁਭਾ ਪਾਏ ਨਾਨਕ ਵਾਹੋ ਵਾਹੋ ਸਤ ਰਜਾਏ ਮਹੱਲਾ ਤੀਜਾ ਵਾਹੋ ਵਾਹੋ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ ਵਾਹੋ ਵਾਹੋ ਸ਼ਬਦ ਉੱਚਰੈ ਵਾਹੋ ਵਾਹੋ ਹਿਰਦੇ ਨਾਲ ਵਾਹੋ ਵਾਹੋ ਕਰਤਿਆ ਹਰ ਪਾਇਆ ਸਹਿਜੇ ਗੁਰਮੁਖ ਪਾਸ ਭਾਗੀ ਨਾਨਕਾ ਹਹ ਹਿਰਦੇ ਸੰਭਾਲ ਪਾਉਣੀ ਏ ਮਨ ਏ ਮਨ ਅਤਲੁਭੀਆ ਨਤਲੁਭੀ ਰਾਤਾ ਮਨ ਮਾਇਆ ਮਨਸਾ ਮੋਹਣੀ ਦਿਦ ਸਫਿਰਤ ਅੱਗੇ ਨਾ ਉਹ ਜਾਤ ਨਾ ਜਾਈਸੀ ਮਨਮੁਖ ਦੁਖਾਤਾ ਰਸਨਾ ਹਰਸਨਾ ਚੱਖਿਓ ਫਿੱਕਾ ਬੋਲਾਤਾ ਜਿਨਾ ਗੁਰਮੁਖ ਅੰਮ੍ਰਿਤ ਝਾਕੇ ਸੀ ਜਨ ਤ੍ਰਿਪਤਾਤਾ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਤਿਸ ਨੂੰ ਆਖੀਐ ਜੇ ਸੱਚਾ ਗਹਿ ਗੰਭੀਰ ਵਾਹੋ ਵਾਹੋ ਤਿਸ ਨੂੰ ਆਖੀਐ ਜੇ ਗੁਣਦਾਤਾ ਮਤੀਰ ਵਾਹੋ ਤਿਸ ਨੂੰ ਆਖੀ ਜੇ ਸਮੇ ਰਿਹਾ ਸਮਾਏ ਵਾਹੋ ਵਾਹੋ ਤਿਸ ਨੂੰ ਆਖੀ ਜੇ ਦਿੰਦਾ ਰੇ ਦੁੱਖ ਸਵਾਹੇ ਵਾਹ ਨਾਨਕ ਵਾਹੋ ਵਾਹੋ ਇੱਕੋ ਕਰ ਸਲਾਹੀਏ ਜੇ ਸਤਿਗੁਰ ਦੀ ਆ ਦਿਖਾਏ ਮਹੱਲਾ ਤੀਜਾ ਵਾਹੋ ਵਾਹੋ ਗੁਰਮੁਖ ਸਦਾ ਕਰੈ ਮਨ ਮੁਖ ਮਰੈ ਵਿਖ ਖਾਹੇ ਉਹਨਾਂ ਵਾਹੋ ਵਾਹੋ ਨਾ ਭਾਵੇ ਦੁੱਖੇ ਦੁ੖ ਵਹਾਏ ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹੋ ਕਰੇ ਲਿਵਲਾਏ ਨਾਨਕ ਵਾਹ ਵਾਹੋ ਕਰੇ ਸੇ ਜਨ ਨਿਰਮਲੈ ਤੇਰੀ ਭਵਨ ਸੂਜੀ ਪਾਏ ਪੌੜੇ ਹਰ ਕੇ ਪਾਣੇ ਗੁਰਮਰੈ ਸੇਵਾ ਭਗਤ ਬਨੀਜੈ ਹਰ ਕੇ ਭਾਣੇ ਹਰ ਮਨ ਵਸੇ ਸਹਿਜੇ ਰਸ ਪੀਜੈ ਹਰ ਕੇ ਭਾਣੇ ਸੁਖ ਪਾਈਏ ਹਰ ਲਾਹਨ ਤਲੀਜੈ ਹਰ ਬਹਾਲੀ ਨਿਜ ਕਰ ਸਦਾ ਵਸੀਜੈ ਕਾ ਭਾਣਾ ਤੁਨੀ ਮੰਨਿਆ ਜਿਨ ਗੁਰੂ ਜਿਨ੍ਹਾਂ ਗੁਰੂ ਮਰੀਜੈ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਸੇ ਜਨ ਸਦਾ ਕਰੈ
ਜਿਨ ਕੋ ਆਪੇ ਦੇ ਬੁਝਾਏ ਬਾਹੂ ਕਰ ਬਾਹੂ ਬਾਹੁ ਕਰਤਿਆ ਮਾਂ ਨਿਰਮਲ ਹੋਵੇ ਹਉਮੈ ਜਾ ਵਿੱਚ ਹਉਮੈ ਵਿੱਚੋਂ ਜਾਏ ਬਾਹੂ ਬਾਹੁ ਗੁਰੂ ਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਬਾਹੂ ਬਾਹੁ ਕਰੇ ਸੇ ਜਨ ਸੋਨੇ ਹਰ ਤਿਨਕੇ ਸੰਗ ਮਿਲਾਏ ਬਾਹੂ ਬਾਹੁ ਸਿਰ ਦੇ ਉੱਚਰਾ ਮੁੱਖੋ ਪੀ ਬਾਹੂ ਬਾਹੂ ਕਰੇ ਨਾਨਕ ਬਾਹੂ ਬਾਹੁ ਜੋ ਕਰੇ ਹਉ ਮਨ ਧਨ ਹਉ ਤਨ ਮਨ ਤਿਨ ਕਉ ਦੇ ਬਾਹੁ ਮਹਲਾ ਤੀਜਾ ਵਾਹੂ ਵਾਹੂ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ ਜਿਨ ਸੇਵਾ ਤਿਨ ਫਲ ਪਾਇਆ ਹੋ ਤਿਨ ਬਲਹਾਰੇ ਜਾਓ ਵਾਹੂ ਵਾਹੂ ਗੁਣ ਨਿਧਾਨ ਹੈ ਜਿਸਨੂੰ ਦੇ ਸੁਖਾਏ ਵਾਹੂ ਵਾਹੂ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹੂ ਵਾਹੂ ਗੁਰਸਿੰਘ ਸਭ ਕਰੋ ਗੁਰੂ ਪੂਰੇ ਵਾਹੂ ਵਾਹ ਭਾਵੈ ਨਾਨਕ ਵਾਹੂ ਵਾਹੂ ਜੋ ਮੰਚਿਤ ਕਰੈ ਤਿਸਮ ਕੰਕਣ ਦੇਣ ਆਇਆ ਵਾਹ ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀਏ ਸੱਚ ਸੱਚ ਸਹਿਜ ਸਮਾਣੀ ਇੰਦਨ ਜਾਗੇ ਨਾ ਸਵੈ ਜਾਗਤ ਰਹਿਣ ਵਿਹਾਣੀ ਗੁਰਮਤਿ ਹਰਸ ਚੱਕਿਆ ਸੇ ਪੁੰਨ ਪੁਰਾਣੀ ਬਿਨ ਗੁਰ ਕਿਨੇ ਨਾ ਪਾਇਓ ਪਚ ਮੂਏ ਅਜਾਣੀ ਸਲੂਕ ਮਹੱਲਾ ਤੀਜਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵਨ ਪੁਰ ਨ ਕੋਈ ਵਾਹੋ ਵਾਹੋ ਗਮ ਥਾ ਹੈ ਵਾਹੋ ਸੱਚਾ ਸੋਈ ਵਾਹੋ ਵਾਹੋ ਬੇਪਰਵਾਹ ਵਾਹੋ ਕਰੇ ਸੋਹੋਏ ਵਾਹੋ ਵਾਹੋ ਮਤ ਨਾਮ ਹੈ ਗੁਰਮੁਖ ਪਾਵੇ ਕੋਏ ਵਾਹੋ ਵਾਹੋ ਕਰਮੀ ਪਾਈਏ ਅਬ ਦਇਆ ਕਰਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਏ ਅੰਦਰ ਨਾਮ ਲਏ ਮਹੱਲਾ ਤੀਜਾ ਬਿਨ ਸਤਿਗੁਰੂ ਸੇਵੇ ਸਾਂਤ ਨਾ ਆਵੇ ਦੂਜੀ ਨਾਹੀ ਜਾਏ ਜੇ ਬੇ ਜੇ ਬਹੁ ਤੇਰਾ ਲੋਚੀ ਬਿਨ ਕਰਮਾ ਨਾ ਪਾਇਆ ਜਾਏ ਜਨੰਤਰ ਲੋਭ ਵਿਕਾਰ ਦੂਜੇ ਪਾਏ ਖਵਾਏ ਜਮਨ ਮਰਨਾ ਚੁੱਕਿਆ ਮੈਂ ਵਿੱਚ ਦੁੱਖ ਪਾਏ ਜਿਵੇਂ ਸਤਿਗੁਰੂ ਸੋਚ ਤਲਾਇਆ ਸੋ ਕਾਲੀ ਕੋਈ ਨਾ ਆਏ ਤੈਨੂੰ ਜਨਮ ਕੀ ਤਲਬਣਾ ਹੋਵੇ ਨਾ ਉਹ ਦੁੱਖ ਸੁਹਾਏ ਨਾਨਕ ਰੂਪ ਉਪਏ ਸੱਚੇ ਸ਼ੁਭ ਸੁਭਾਹੀ ਮੌੜੀ ਡਾਢੀ ਜਿਸਨੂੰ ਆਕੇ ਅਜੇ ਖਸਮੇ ਤਰੇ ਪਿਆਰ ਤਰਖੜਾ ਸੇਵਾ ਕਰੇ ਗੁਰਸਭ ਜੀ ਵਿਚਾਰ ਢਾਡੀ ਤਰਕਰ ਪਾਈ ਸੀ ਸੱਚ ਰੱਖੀ ਉਰਤਾਰ ਢਾਡੀ ਕਾ ਮਹਿਲ ਅਗਲਾ ਹਰ ਕੇ ਨਾ ਪਿਆ ਢਾਡੀ ਸੇਵਾ ਚੱਕ ਰਿਹਾ ਚਪ ਹਰ ਨਿਸਤਾਰ ਸਲੋਕ ਮਹਲਾ ਤੀਜਾ ਗੁਜਰੀ ਜਾਤ ਗਵਾਰ ਜੈ ਜਾ ਸਹੁ ਪਾਏ ਆਪਣਾ ਗੁਰ ਕੇ ਸ਼ਬਦ ਵਿਚਾਰ ਅਣਦਹਾ ਜਪ ਜਾਪਣਾ ਜੋ ਸਤਿਗੁਰ ਸੋ ਮਿਲੈ ਜਿਸ ਭਾਉ ਭਵੇ ਸਾ ਕੁਲਵੰਤੀ ਨਾ ਸਾਹੁ ਪਛਾਣੇ ਕੰਤਕਾਰ ਜਿਸਨੂੰ ਕਿਰਪਾ ਕੀ ਕਰਤਾਰ ਉਪਚੱਜ ਕੁਲੱਖਣੀ ਪਰ ਹਰ ਛੋਡੀ ਪਧਾਰ ਪੈ ਪਿਆ ਮਲ ਕੱਟੀ ਹੈ ਨਿਰਮਲ ਹੋਵੇ ਸਰੀਰ ਹੈ ਅੰਤਰ ਪ੍ਰਕਾਸ਼ਮਾ ਉੱਤਮ ਹੋਵੇ ਹਰ ਜਪ ਗੁਣੀ ਗਹੀਰ ਭੈ ਵਿੱਚ ਪੈਸੇ ਪਹਿਰ ਹੈ ਪਹਿ ਵਿੱਚ ਕਮਾਵੇ ਕਾਰ ਇੱਥੇ ਸੁਖ ਬੜੇ ਆਈਆਂ ਦਰਗਾਹ ਮੂਹ ਦੁਆਰ ਭੈ ਤਿੰਦਰ ਕੋ ਪਾਈਏ ਮਿਲ ਜੋਤੀ ਜੋਦੂ ਪਾਰ ਨਾਨਕ ਖਸਮਾਵੇ ਸਾ ਪਲ ਜਿਸਨੂੰ ਆਪੇ ਬਖਸ਼ੇ ਕਰਤਾਰ ਮਹਲਾ ਤੀਜਾ ਸਦਾ ਸਦਾ ਸਲਾਹੀਏ ਸੱਚੇ ਕੋ ਬਲ ਜਾਹੁ ਨਾਨਕ ਇੱਕ ਛੋੜ ਦੂਜੇ ਲੱਗੇ ਸਾਂ ਜੀਵਾ ਜਲ ਜਾਓ ਪੌੜੀ ਅਸਾ ਅਵਤਾਰ ਉਪਾਏ ਹੁਣ ਭਾਇਓ ਦੂਜਾ ਕੀ ਆ ਜਿਉਂ ਰਾਜੇ ਰਾਜ ਕਮਾਉ ਦੁੱਖ ਭੁਲੀਆ ਇਸ ਬ੍ਰਹਮਾ ਸੇ ਹੁੰਦੇ ਅੰਤਨੀਨਾ ਲਈਆ ਨਿਰਭਉ ਨਿਰੰਕਾਰ ਅਲੱਖ ਹੈ ਗੁਰਮੁਖ ਪ੍ਰਗਟੀਆ ਤਿੱਥੇ ਸੁਖ ਜੋਗ ਨਾ ਵਿਆਪੇ ਸਤਿ ਜਿੱਥੀਆ ਸਲੂਕ ਮਹਲਾ ਤੀਜਾ ਇਹ ਸਭ ਕੁਛ ਆਮ ਅਣਜਾਨ ਹੈ ਜੇ ਤਾਹ ਆਕਾਰ ਜਿਨ ਇਹ ਲੇਖਾ ਲਿਖਿਆ ਸੋ ਹੋਆ ਪਰਵਾਰ ਨਾਗ ਜੇ ਕੋ ਆਪ ਗਣਾਇਦਾ ਸੋ ਮੂਰਖ ਵਾਰ ਮਹਲਾ ਤੀਜਾ ਮਨ ਕੁੰਚਰ ਪੀਲ ਗੁਰੂ ਗਿਆਨ ਕੁੰਡਾ ਜੈ ਕਿ ਖਿੰਚੇ ਤੈ ਜਾਏ ਨਾਨਕਸਤੀ ਕੁੰਡੇ ਬਾਹਰਾ ਫਿਰ ਉਜੜ ਪਾਏ ਪੌੜੇ ਤਿਸ ਅੱਗੇ ਅਰਦਾਸ ਪਾਇਆ ਸਤਿਗੁਰੂ ਆਪਣਾ ਸੇਵ ਸਫਲ ਪਾਇਆ ਅੰਮ੍ਰਿਤ ਹਰ ਕਾ ਨਾ ਉਸਦਾ ਧਿਆਇਆ ਸੰਤ ਜਨਾ ਕੇ ਸੰਗ ਦੁੱਖ ਮਿਟਾਇਆ ਨਾਨਕ ਪੈ ਚਿੰਤ ਅਰਤਾ ਨਿਸ਼ਚਲਾਇਆ ਸਲੋਕ ਮਹਲਾ ਤੀਜਾ ਖੇਤ ਮਿਆਲਾ ਉੱਚੀਆਂ ਕਰ ਉਚਾਰਣਾਓ ਨਿਰਣਾਓ ਮਹਿਲ ਭਗਤੀ ਘਰ ਸਰੈ ਸੱਜਣ ਪਾਹੁਣਿਓ ਸਲ ਬਸਨਾ ਤੇ ਬਰਸ ਘਨਾ ਬਾਹੁੜ ਬਰਸੇ ਕਾਹੀ ਨਾਨਕ ਤਨਵਹਾਰ ਨੇ ਜਨ ਗੁਰਮੁਖ ਪਾਇਆ ਮਨਾਇ ਮਾਹੀ ਮਹੱਲਾ ਤੀਜਾ ਮਿੱਠਾ ਸੂਝ ਭਾਵਦਾ ਸੱਜਣ ਸੂਝੇ ਰਾਸ ਨਾਨਕ ਜਾਣੀਏ ਜਾਂ ਕੋ ਆਪ ਕਰੀ ਪ੍ਰਕਾਸ਼ ਪੌੜੀ ਪ੍ਰਭਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੁਰਖ ਵਾਲਾ ਸਦਾਸਤਾ ਹੋ ਤੂੰ ਤਿਆਈ ਜੀ ਜਨ ਸਭ ਤੇਰਿਆਂ ਤੁਰੈ ਸਮਾਏ ਸੂਦਾਸ ਕੀ ਨਿੰਦਾ ਕਰੇ ਤਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਪਾਈ ਸਲੋਕ ਮਹੱਲਾ ਤੀਜਾ ਆਸਾ ਕਰਤਾ ਜਗਮੋ ਆਸਾ ਮਰੇ ਨਾ ਜਾਏ ਨਾਨਕ ਆਸਾ ਪੂਰੀਆਂ ਸੱਚੇ ਸੋਚ ਲਾਏ ਮਹੱਲਾ ਤੀਜਾ ਆਸਾ ਮਨਸਾ ਮਰਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾ ਨਿਚਲ ਕੋ ਨਹੀਂ ਬਾਜੋ ਕੇ ਨਾ ਪੌੜੀ ਆਪੇ ਜਿਤ ਪਾਇਨ ਕੀ ਕਰ ਪੂਰਾ ਥਾਟ ਆਪੇ ਸਾ ਆਪੇ ਵਣਜਾਰਾ ਆਪੇ ਹੀ ਰਾਟ ਆਪੇ ਸਾਗਰ ਆਪੇ ਬੁਝਥਾ ਆਪੇ ਹੀ ਕਹਿਵਾਟ ਆਪੇ ਗੁਰੂ ਚੇਲਾ ਹੈ ਆਪੇ ਆਪੇ ਦੱਸੇ ਘਾਟ ਨਾਨ ਜਾਂ ਨਾਨਕ ਨਾਮ ਧਿਆਈ ਤੂੰ ਸਭ ਕਿਲ ਬਕਾਟ ਸੁਧ ਰਾਗ ਗੁਜਰੀ ਵਾਰ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੂਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰ ਨਾਓ ਨੇਤਰੀ ਸਤਿਗੁਰੂ ਪੇਖਣਾ ਸਰਵਣੀ ਸੁਣਨਾ ਗੁਰੂ ਨਾਓ ਸਤਿਗੁਰ ਸੱਚੀ ਰਤਿਆ ਦਰਗੇ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਦੇ ਜਗਮਤ ਮੁਕਾਡੀਏ ਵਿਰਲੇ ਕੇ ਮਹਲਾ ਪੰਜਵਾ ਰੱਖੇ ਰੱਖਣ ਹਾਰ ਆ ਪਿਉ ਬਾਰਨ ਗੁੱਚੀ ਪੈਰੀ ਪਾਇ ਕਾਜ ਸਵਾਰਨ ਹੋਆ ਧਿਆਨ ਮਨੁ ਨ ਵਿਸਾਰਨ ਸਾਜਨਾ ਕੇ ਸੰਗ ਪਵ ਜੁਲ ਤਾਰਿਣ ਸਾਕਤ ਨਿੰਦਕ ਦੁਸ਼ਟ ਖਨਮਾਏ ਵਿਦਾਰਨ ਕਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਸ ਕੋਈ ਸਗਲੇ ਦੁੱਖ ਜਾਏ ਪੌੜੀ
ਅਕਲ ਨਿਰੰਜਨ ਪੁਰਖ ਅਗਮ ਅਪਾਰੀਏ, ਸੱਚੋ ਸੱਚਾ ਸੱਚ ਸੱਚ ਨਿਹਾਰੀਏ, ਕੂਆ ਜਾਪੇ ਕਿਸ ਤੇਰੀ ਧਾਰੀ ਹੈ, ਸਭਸੇ ਦੇ ਦਤਾ ਜੇ ਤੂੰ ਪਾਰੀ, ਇੱਕ ਤਸੂਤ ਪਰੋਏ ਜੋਤ ਸੰਜਾਰੀ ਹੈ, ਹੁਕਮੇ ਪਵਜੁਲ ਮੰਜ ਹੁਕਮੇ ਤਾਰੀਏ, ਪ੍ਰਭ ਜੀ ਤੂੰ ਧਿਆਏ ਸੋਈ ਜਿਸ ਭਾਗ ਮਥਾਰੀਏ, ਤੇਰੀ ਕਤ ਲਕੀਨਾ ਜਾਏ ਹਾਂ ਤੂੰ ਬਲਹਾਰੀਏ, ਸਲੂਕ ਮਹੱਲਾ ਪੰਜਵਾ, ਜਾ ਤੂੰ ਤੁਸੇ ਮਿਹਰਬਾਨ ਚਿੰਤ ਵਸੇ ਮਨ ਮਾਹੇ, ਜਾਂ ਤੂੰ ਤੁਸੇ ਤੁਸੇ ਮਿਹਰਬਾਨ ਨੌਨਤ ਕਰਮੈ ਪਾਹੇ, ਜਾਂ ਤੂੰ ਵਸੇ ਤੁਰ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਏ, ਜਾਂ ਤੂੰ ਤੁਸੇ ਮਿਹਰਬਾਨ ਤਾਂ ਨਾਨਕ ਸੱਚ ਸਮਾਏ, ਮਹੱਲਾ ਪੰਜਵਾ, ਕੀਤੀ ਬਹਿਣ ਬਹਿਣੇ ਮੁੱਚ ਵਜਾਇਣ ਵੱਜ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਰਹੀਆ ਲੱਜ, ਪੌੜੀ ਤੁਧ ਬੇ ਧਿਆਨ ਵੇਦਕ ਤੇ ਬਾਸਨ ਖੜੈ, ਗੰਤੀ ਗਣੀ ਨਾ ਜਾਏ ਤੇਰੇ ਤਰ ਪੜੈ, ਬ੍ਰਹਮੇ ਤੂੰ ਧਿਆਨ ਇੰਦਰਾਸਨਾ, ਸੰਕਰਮੇਸ਼ ਅਵਤਾਰ ਹਜਸ ਮੁਕਪਨਾ, ਪੀਰ ਪਕਾਂਬਰ ਸੇਕ ਮਸਾਇਕ ਔਲੀਐ, ਓਤ ਪੋਤ ਨਿਰੰਕਾਰ ਕਟ ਕਟ ਮੌਲੀਐ, ਕੂੜ ਕਰੇ ਵਿਨਾਸ ਧਰਮੇ ਤਾਗੀਐ, ਜਿਤ ਤਲਾਏ ਆਪ ਤਿਤ ਤਿਤ ਲੱਗੀ ਐ, ਕੂੜ ਉਹ ਕਰੇ ਵਿਨਾਸ਼ ਧਰਮੇ ਤੱਗੀ ਐ, ਜਿਤ ਤਲਾਹੇ ਆਪ ਤਿਤ ਤਿਤ ਲੱਗੀ ਐ, ਸਲੋਕ ਮਹੱਲਾ ਪੰਜਵਾਂ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ, ਨਾਨਕ ਅੱਜ ਕਲ ਆਵਸੀ ਗਾਫਲ ਫਾਹੀ ਪੇਰ, ਮਹੱਲਾ ਪੰਜਵਾਂ, ਕੀਤੀਆਂ ਕੁਟੰਗ ਜਾਤੀਆ ਮੈਂ ਹਿੱਤ ਨਾ ਕਿਸ ਢੱਕਿਆ, ਮਨ ਮੈਂ ਸੱਚਾ ਮਿੱਤ ਪੌੜੇ ਹੋ ਮੰਗ, ਤੁਜ ਦਿਆਲ ਕਰ ਦਾਸਾਂ ਗੁਲਿਆ, ਨੌਨਤ ਪਾਈ ਰਾਜ ਜੀਵਾ ਬੋਲਿਆ, ਅੰਮ੍ਰਿਤ ਨਾਮ ਵਿਧਾਨ ਦਾਸਾ ਘਣਾ, ਤਿਸ ਕੈ ਤਿਨ ਕੈ ਸੰਗ ਨਿਵਹਾਰ, ਸਰਵਨੀ ਜਸੁਨਾ ਕਮਾਵਾ ਤਿਨ ਕੀ ਕਾਰ, ਸਰੀਰ ਹੋਏ ਪੱਖਾ ਪਾਣੀ ਪੀਸ ਦਿਕਸਾ ਪੈਰ ਧੋਏ, ਆਪੋ ਕੁਛ ਨਾ ਹੋਏ ਪ੍ਰਭ ਨਦਰ ਨਿਹਾਲੀਐ, ਮੋਹਿ ਨਿਰਗੁਣ ਦੀ ਚੇਥਾਉ ਸੰਤਰਮ ਸਾਲੀਐ, ਸਲੋਕ ਮਹੱਲਾ ਪੰਜਵਾਂ, ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ, ਨਾਨਕ ਸਰਨ ਤੁਹਾਰੀਆ, ਵੇਖੋ ਸਦਾ ਹਜ਼ੂਰ ਮਹੱਲਾ ਪੰਜਵਾਂ, ਪਤਿਤ ਪੁਨੀਤ ਅਸੰਖ ਹੋਏ ਹਰ ਚਰਨੀ ਮੱਲਾ, ਅਰਸਿਤ ਤਿਥ ਨਾਮ ਪ੍ਰਭ ਜਿਸ ਨਾਨਕ ਮਸਤ ਪਾਗ ਪੌੜੀ, ਨਿਤ ਜਪੀਐ ਸਾਸ ਗਰਾਸ ਨਾਉ ਪਰਵਤਗਾਰ ਦਾ, ਜਿਸਨੂੰ ਕਰੇ ਰਹਮ ਤਿਸ ਨਾ ਵਿਸਾਰਦਾ, ਆਪ ਪਾਵਣ ਹਾਰ ਆਪੇ ਹੀ ਮਾਰਦਾ, ਸਭ ਕੁਛ ਜਾਣੇ ਜਾਣ ਬੁੱਧ ਵਿਚਾਰਦਾ, ਅਨਕ ਰੂਪ ਕਿਨ ਮਾਹੇ ਕੁਦਰਤ ਧਾਰਦਾ, ਜਿਸਨੂੰ ਲਾਏ ਸੱਚ ਤਿਸੇ ਉਦਾਰਦਾ, ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਸਦਾ ਅਪੱਗ ਦੀਬਾਨ ਹੈ ਹਉ ਤਿਸ ਨਮਸਕਾਰ ਦਾ, ਸਲੋਕ ਮਹੱਲਾ ਪੰਜਵਾਂ, ਕਾਮ ਕੋ ਲੋਭ ਛੋਡੀਐ ਦੀਜੇ ਅੰਜਲਾਏ, ਜੀਵ ਦਿਆ ਨਿਤ ਜਪੀਐ ਨਾਨਕ ਸਾਚਾ ਨਾਉ ਮਹੱਲਾ ਪੰਜਵਾਂ, ਸਿਮਰਤ ਸਿਮਰਤ ਵਿਆਪਣਾ ਸਫਲ ਪਾਏ ਆਹੇ, ਨਾਨਕ ਨਾਮ ਰਾਧੀਐ ਗੁਰਪੂਰੇ ਦੀਆ ਮਲਾਏ ਪੌੜੀ, ਸੋ ਮੁਕਤਾ ਸੰਸਾਰ ਦੇ ਗੁਰੂ ਉਪਦੇਸਿਆ, ਤਿਸਕੀ ਗਈ ਬੁਲਾਏ ਮਿਟੇ ਦੇਸਿਆ, ਤਿਸਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ, ਜਨ ਕੇ ਸੰਗ ਨਿਹਾਲ ਪਾਪਾ ਮੈਲ ਧੋਏ, ਅੰਮ੍ਰਿਤ ਸਾਚਾ ਨਾ ਉੱਥੇ ਜਪੀਐ, ਉੱਥੇ ਜਾਪੀਐ ਮਨ ਕੋ ਹੋਏ ਸੰਤੋਖ, ਭੁੱਖਾ ਪੀਐ ਜਿਸ ਕਟ ਵਸਾ ਜਿਸ ਕਟ ਵਸਿਆ, ਨਾ ਉਹ ਤਿਸ ਬੰਧਨ ਕਾਟੀਐ, ਗੁਰਪ੍ਰਸਾਦ ਕਿਨੇ ਵਿਰਲੇ ਹਰ ਤਨ ਖਾਟੀਐ, ਸਰੂਪ ਮਹੱਲਾ ਪੰਜਵਾਂ, ਮਨ ਮੈਂ ਚਿੱਤ ਵੋ ਚਿਤਵਨੀ, ਉਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ, ਮਹੱਲਾ ਪੰਜਵਾਂ, ਦਿਸ਼ਟਾਰ ਰੱਖਿਆ ਮੰਤਰਤਾ ਮੂਲ, ਨਾ ਸੁਣ ਭਾਣੀਆਂ ਅਮਰ ਵਿਚਾਰੀ ਸੂਲ, ਪੌੜੇ ਜੇ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ, ਸੁਰ ਸਿਆਨ ਸਗਲ ਮਨ ਤਨ ਦੇ ਅਰਪ ਧਾਰ, ਮਨ ਤਨ ਅਰਪ ਧਾਰ ਜੋ ਗੁਰ ਕੈ ਪੈਰ ਜਾਏ ਜਾਰ, ਸਾਜਨਾ ਕਿਸਮ ਪਵਦਲ ਵਿਖਮ ਤਾਰ, ਸੇਵ ਸੇਵ ਕਿਨਾ ਮਰੇ ਡਰ, ਖਿਨਮੈ ਕਰੇ ਨਿਹਾਲ ਊਣੇ ਸਭ ਭਰ ਭਾਰ, ਮਨ ਕੋ ਹੇ ਸੰਤੋਖ ਧਿਆਈਏ ਸਦਾ ਹਾਰ, ਸੋ ਲੱਗਾ ਸਤਿਗੁਰ ਸੇਵ ਜਾਂ ਕੋ ਕਰਮ ਧੁਰ, ਸਲੋਕ ਮਹੱਲਾ ਪੰਜਵਾਂ, ਲੱਗੜੀ ਸਥਾਨ ਜੋ ਬਣਹਾਰੇ ਜੋੜੀਆ, ਨਾਨਕ ਲਹਿਰੀ ਲੱਖ ਸੇ ਆਨ ਡੁੱਬਣ ਦੇ ਨਾ ਮਾਪਰੀ, ਮਹੱਲਾ ਪੰਜਵਾਂ, ਭੰਨ ਬੰਨ ਪਿਹਾਵਲੇ ਇੱਕ ਸਾਥੀ, ਅਲਤਮ ਦੁੱਖ ਹਰਤਾ ਹਰਨਾਮਾ, ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ ਪੌੜੇ, ਪਾਈਨ ਸਭ ਨਿਦਾਨ ਤੇਰੇ ਰੰਗ ਰੱਤਿਆ, ਨਾ ਹੋਵੀ ਪਛੁਤਾਓ ਤੁਧਨੋਂ ਜਪਤਿਆ, ਪਹੁੰਚ ਨਾ ਸਕੈ ਕੋਏ ਤੇਰੀ ਟੇਕ ਜਨ, ਗੁਰਪੂਰੇ ਵਾਹੋ ਵਾਹੋ ਸੁਖ ਲਹਾ ਚਿਤਾਰ ਮਾਨਾ, ਗੁਰ ਪੈ ਸਿਫਤ ਭੰਡਾਰ ਕਰਮੀ ਪਾਈਐ, ਸਤਿਗੁਰ ਨਦਰ ਨਿਹਾਲ ਬਹੁਰ ਨਾ ਧਾਈਐ, ਰੱਖੇ ਆ ਬਿਆਲ ਕਰਿਆ ਸਾ ਆਪਣੇ, ਹਰ ਹਰ ਹਰ ਹਰ ਨਾਮ ਦੀਵਾ ਸੁਣ ਸੁਣੈ, ਸਲੋਕ ਮਹੱਲਾ ਪੰਜਵਾਂ, ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਟੱਕਣ ਕੂਬਤ ਮੇਰੀ
ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨ ਜਾਣਾ ਤੇਰੀ ਮਹੱਲਾ ਪੰਜਵਾ ਟੈਂਡੈ ਸਿਮਰਨ ਹਬ ਕਿਸ਼ਲ ਦਮਾ ਬਿਖਮ ਨਾ ਡਿਠਮ ਕੋਈ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਠ ਨਾ ਸਕੇ ਕੋਈ ਪੌੜੇ ਹੋਵੈ ਸੁਖ ਕਣਾ ਦਇ ਤੇ ਆਈਐ ਮੰਜੀ ਰੋਗਾ ਕਾਨ ਹਰ ਗੁਣ ਗਾਈਐ ਅੰਦਰ ਵਸਤੇ ਠਾਣ ਅੰਦਰ ਵਰਤੇ ਠਾਣ ਪ੍ਰਚਿਤ ਆਇਐ ਪੂਰਨ ਹੋਵੇ ਆਸ ਨਾ ਮਨ ਵਸਾਇਐ ਕੋਈ ਨਾ ਲੱਗੇ ਵਿਘਨ ਆਪ ਗਵਾਇਐ ਗਿਆਨ ਪਦਾਰਥ ਮਤ ਗੁਰ ਤੇ ਪਾਇਐ ਤਿੰਨ ਪਾਏ ਸਭੇ ਥੋਕ ਜਿਸ ਆਪ ਦਵਾਇਐ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਐ ਸਲੋਕ ਮਹਲਾ ਪੰਜਵਾ ਨਦੀ ਤਰੰਦੜੀ ਮੈਂਡਾ ਖੋਜ ਨ ਕੁੰਬੈ ਮੰਝ ਮੁਹੱਬਤ ਤੇਰੀ ਤਉ ਸਹਿ ਚਰਨੀ ਮੈਂਡਾ ਹੀੜਾ ਸਿੱਤ ਮਹਲ ਨਾਨਕ ਤੁਰੜਾ ਬੀੜੀ ਮਹਲਾ ਪੰਜਵਾ ਜਿਨ੍ਹਾਂ ਦਸੰਦੜਿਆਂ ਦੁਰਮਤ ਮੰਜੇ ਮਿੱਤਰ ਸਾਡੜੇ ਸੇਹੀ ਔਟ ਨੇਂਦੀ ਜੱਗ ਸੁਬਾਇਆ ਜਨ ਨਾਨਕ ਮਿਰ ਲੈ ਕੀ ਪੌੜੀ ਆਵੇ ਸਾਹਿਬ ਚਿੱਤ ਤੇਰਾ ਤੇਰਿਆਂ ਭਗਤਾਂ ਡਿੱਠਿਆਂ ਮਨ ਕੀ ਕੱਟੀਏ ਮੈਲ ਸਾਧ ਸੰਗ ਗੁੱਠਿਆ ਜਨਮ ਮਰਨ ਪਉ ਕੱਟੀਐ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਾਪ ਤਿਸਿਓ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੇ ਉੱਚਾ ਤਾਨ ਅਗਮ ਅਪਾਰੀਆ ਰਹਿਣ ਦਿਵਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਸਲੋਕ ਮਹਲਾ ਪੰਜਵਾ ਬਾਰ ਬਿਰਾਨੜੇ ਹੁੰਮਸ ਧੁੰਮਸ ਕੂਕਾ ਪਈਆ ਰਾਹੀ ਤਉ ਸਾ ਸੇਤੀ ਲੱਕੜੀ ਡੋਰੀ ਨਾਨਕ ਅਨੰਦ ਸੇਤੀ ਬਨ ਗਾਹੀ ਮਹਲਾ ਪੰਜਵਾ ਸੱਚੀ ਬੈਸ ਤਿਨਾ ਸੰਗ ਜਿਨ ਸੰਗ ਜਪੀਐ ਨਾਓ ਤਿਨ ਡੋਰੀ ਨਾਨਕ ਅਨੰਦ ਸੇਤੀ ਬਨ ਗਾਹੀ ਮਹਲਾ ਪੰਜਵਾ ਸੱਚੀ ਬੈਸਕ ਤਿਨਾ ਸੰਗ ਤਿਨ ਸੰਗ ਜਪੀਐ ਨਾਓ ਤਿੰਨ ਸੰਗ ਸੰਗ ਨਾ ਕੀਚਾਏ ਨਾਨਕ ਜਿੰਨਾ ਆਪਣਾ ਸੁਆਉ ਪੌੜੀ ਸਾ ਵੇਲਾ ਪਰਵਾਜ ਸਤਿਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁੱਖ ਨਾ ਤਿੱਟਿਆ ਪਾਇਆ ਨਿਸ਼ਚਲ ਥਾਨ ਫਿਰ ਗਰਭ ਨਾ ਲੇਟਿਆ ਨਦਰੀ ਆਇਆ ਇੱਕ ਸੰਗਲ ਬਰਮੇਟਿਆ ਤੱਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੂ ਜਪੀਏ ਨ ਜਾਪ ਜੇ ਮੁਕੂ ਬਲੇਟਿਆ ਹੁਕਮੈ ਬੁੱਝ ਨਿਹਾਲ ਸੁਖ ਸਮੇ ਸੁਖੇਟਿਆ ਪਰਖ ਖਜਾਨੇ ਪਾਏ ਸਿਬਾਹੁੜ ਨਾ ਖੋਟਿਆ ਸਲੋਕ ਮਹਲਾ ਪੰਜਵਾ ਪਿਛੋ ਹੀ ਜੰਬੂਰ ਖਵੇ ਨਾ ਮੰਜਣ ਗਾਖੜੇ ਜੇ ਸੋ ਤਨੀ ਮਲਾਨ ਨਾਨਕ ਸੁਖ ਸਮੂਹ ਸੱਚ ਮਹਲਾ ਪੰਜਵਾ ਜਿਮੀ ਵਸੰਦੀ ਪਾਣੀਐ ਈਂਧਣ ਰੱਖੇ ਪਾਹੇ ਨਾਨਕ ਸੋ ਸ ਆਹੇ ਜਾ ਕੇ ਆਡਲ ਹੱਬ ਕੋ ਪੌੜੀ ਤੇਰੇ ਕੀਤੇ ਕੰਮ ਤੁਧ ਹੀ ਗੋਚਰੈ ਸੋ ਹੀ ਵਰਤੈ ਜਗ ਜੇ ਕੀਆ ਤੁਧ ਖਰੈ ਬਿਸਮ ਪਏ ਬਿਸਮਾ ਦੇ ਕਿਰ ਤੇਰੀਆ ਸੰਤ ਪਰੇ ਤ੍ਰਿਦਾਸ ਕਰਗਤ ਹੋਏ ਮੀਰੀਆ ਤੇਰੇ ਹੱਥ ਨਿਧਾਨ ਭਾਵੇ ਤਿਸ ਦੇ ਜਿਸਨੂੰ ਹੋਏ ਦਿਆਲ ਹਰ ਨਾਮ ਸੇ ਲੇ ਹੇਗਮ ਗੋਚਰ ਬੇਅੰਤ ਅੰਤ ਨਾ ਪਾਈਐ ਜਿਸਨੂੰ ਹੋਹ ਕਿਰਪਾਲ ਸੋ ਨਾਮ ਤੇ ਆਈਐ ਸਲੋਕ ਮਹੱਲਾ ਪੰਜਵਾ ਕੜਛੀਆਂ ਫਿਰਨ ਸਿਉਂ ਨਾ ਜਾਣਨ ਸੰਜੀਆਂ ਸਹੀ ਮੁਕਤ ਸਨ ਨਾਨਕ ਰੱਤੇ ਪ੍ਰੇਮ ਰਸ ਮਹੱਲਾ ਪੰਜਵਾ ਖੋਜੀ ਲਦਮ ਖੋਜ ਛੱਡੀਆਂ ਉਜਾੜ ਤੈਸੈ ਦਿੱਤੀ ਵਾਰ ਨਾਨਕ ਕੇਤਨਾ ਸਿੱਜਾਈ ਪੌੜੇ ਅਰਾਧ ਹੋ ਸੱਚਾ ਸੋਏ ਸਭ ਕੁਛ ਇਸ ਪਾਸ ਦੋਹਾਂ ਸਿਰਿਆ ਖਸਮ ਆਪ ਖਿਨ ਮੈਂ ਕਰੇ ਰਾਸ ਤਿਆਗੋ ਸਗਲ ਉਪਾਤ ਸੁਖੀ ਓਟ ਗਾਹੋ ਪਉ ਸਰਣਾਈ ਭੱਜ ਸੁਖੀ ਹੋ ਸੁਖ ਲਓ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪੀਏ ਅੰਮ੍ਰਿਤ ਨਾਮ ਬਿਘਨਾ ਲੱਗੇ ਕੋਏ ਜਿਸਨੂੰ ਆਪ ਦਿਆਲ ਜਿਸਮਨ ਬੁੱਠਿਆ ਪਾਈਨ ਸਭ ਨਿਧਾਨ ਸਾਹਿਬ ਤੁੱਠਿਆ ਸਲੋਕ ਮਹਲਾ ਪੰਜਵਾ ਸਲੋਕ ਮਹਲਾ ਪੰਜਵਾਂ ਲਦਮ ਲੱਭਣ ਹਾਰ ਕਰਮ ਕਰਨ ਦੋ ਮਾਪਰੀ ਕੁਸਰਜਹਾਰ ਨਾਨਕ ਪਿਆ ਨਾ ਪੁੱਛੀਐ ਮਹਲਾ ਪੰਜਵਾਂ ਪਾਪੜਿਆ ਪਛਾੜ ਬਾਣ ਸੁਚਾਵਾਂ ਸੰਨ ਕੇ ਗੁਰਮੰਤਰ ਦਾ ਤਿਤਾਰ ਨਾਨਕ ਦੁੱਖ ਨਾ ਤੀਵਾਈ ਪੌੜੇ ਵਾਹੋ ਵਾਹੋ ਸਿਰਜਨਹਾਰ ਪਾਈਨ ਠਾਂਡ ਆਪ ਜੀ ਜੰਤ ਮੇਰਵਾ ਤਿਸਨੂੰ ਸਦਾ ਜਾਪ ਦਯਾਧਾਰੀ ਸਮਰੱਥ ਚੁੱਕੇ ਬਿਲ ਬਿਲਾਪ ਨੱਥੇ ਤਾਵ ਰੋਗ ਦੁੱਖ ਰੋਗ ਪੂਰੇ ਗੁਰਪ੍ਰਤਾਪ ਕੀਤੀਅਨ ਆਪਣੀ ਰੱਖ ਗਰੀਬ ਨਿਵਾਜ ਥਾਪ ਆਪੇ ਲਈਨ ਛਡਾਏ ਬੰਧਨ ਸਗਲ ਕਾਪ ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੋ ਵੱਡਾ ਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਛੇਤੀ ਮਨ ਵਧੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨਾਈਆਂ ਸ਼ਬਦ ਤਾਂ ਗਾਵੇ ਹਰੀ ਤੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਨਾ ਅੰਗੀਕਾਰੋ ਕਰੇ ਤੇਰਾ ਕਾਰ ਜੇ ਸਭ ਸਵਾਰਨਾ ਸਭਨਾ ਗੱਲਾਂ ਸਮਰਤ ਸਵਾਮੀ ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਖ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਮ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਤਾਂ ਜਿਸ ਦੀਆਂ ਹੀ ਵੱਡੇ ਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਘਰ ਸੁਭਾਗਾ ਹੈ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਸ ਕੀਤੇ ਕਾਲ ਖੰਟਕ ਮਾਰਿਆ ਫਿਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖੋ ਆਵ ਤਿਤ ਕਰਨ ਹਦਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਓ ਤੇ ਸਗਲ ਵਸੂਰੇ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਗਿਆਨੀ ਸੁਣ ਤੇ ਪੁਨੀਤ ਗਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋਂ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਮਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ, ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਰਹਾਉ ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰੈ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰੈ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਜਾਪ ਵਾਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਹੋਵੇ ਜੇ ਲਾਏ ਰਹਾਂ ਲਵਤਾਰ। ਭੁੱਖਿਆ ਭੁੱਖ ਨ ਉਤਰੀ ਜੇ

ਪੁਰੀਆਂ ਭਾਲ ਹੋਈ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ, ਕਬ ਸਚਿਆਰਾ ਹੋਈਐ ਕਬ ਕੂੜੈ ਤੁੱਟੈ ਭਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲੈ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਹੁਕਮੀ ਸਦਾ ਭਵਾਈ ਹੈ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨਖੇ, ਗਾਵੈ ਕੋ ਜੀ ਲੈ ਫਿਰ ਦੇਹੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖ ਹਾਦਰਾ ਹਦੂਰ, ਕਥਨਾ ਕਥੀ ਨਾਵੈ ਟੋਟ, ਕਾਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੂ, ਨਾਨਕ ਵਿਖਸੈ ਵੇ ਪ੍ਰਵਾਹੂ, ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ, ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿੱਦ ਸੈਦਰ ਬਾਰ, ਮਹੁ ਕੇ ਬੋਲਣ ਬੋਲੀਏ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਵਹਿ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੋ ਘਰ ਲੈ ਜਾਏ, ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੁਰ ਕਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਕਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਭ ਦੇ ਵਧਾਈ ਨਾਨਕ ਜੋ ਨਾਮ ਰੱਖੇ ਸੇ।
ਸਤਿਗੁਰ ਸਚ ਸਾਈ ਪਤ ਪ੍ਰਵਾਨ ਸਤ ਸਾਈ।